0: ਗਾਣੇ ਕੀ ਲਾਣੇ ਆ ਬ੍ਰੇਕ ਜੀ, ਤੁਹਾਨੂੰ ਨਸਿਆ ਟੁੱਟੀ ਗਿਆ ਸੀ ਬਸ, ਅਤੇ ਹੁਣ ਇਸ ਤਰ੍ਹਾਂ ਕਰਨੇ ਆ ਕਿ ਜੁਲਨੇ ਆ ਬ੍ਰੇਕ, ਬ੍ਰੇਕ ਜਨਾਬ ਸਿਰੋ ਸਿਰ ਆਏਗੀ, ਅਤੇ ਸਭ ਨਾਲ ਇਸ ਤਰ੍ਹਾਂ ਜਨਾਬ ਸਾਡੇ ਪਿਆਰੇ ਸਾਹਿਬ ਪ੍ਰੋਗਰਾਮ ਵਿੱਚ ਸ਼ਾਮਲ, ਇਸਲਾਮ ਬਾਦ ਕਰਨ ਵਾਲੇ ਅਸਲਾਮ ਵਰਹਮਤੁਲਾ ਬਰਕਾਤੂ, ਅਤੇ ਆਹਨੇ ਜੀ ਕਿ ਮੇ ਅੱਲਾ ਬਲੈਸ ਯੂ ਵਿਦ ਮੋਰ ਬਲੈਸਿੰਗ, ਥੈਂਕ ਯੂ ਵੈਰੀ ਮੱਚ, ਅਤੇ ਵੈਲਕਮ ਟੂ ਦ, ਅਤੇ ਹੁਣ ਚੂੰਕਿ ਜੁਲਨੇ ਆ ਬ੍ਰੇਕ, ਅਤੇ ਬ੍ਰੇਕ ਅਤੇ ਜਨਾਬ ਮਖਸੂਸ ਸਾਹਿਬ ਤੁਸੀਂ ਇੱਥੋਂ ਫਿਰ ਸਟਾਰਟ ਕਰ ਸਾਂ, ਅਤੇ ਤੁਸਾਂ ਵੀ ਦੂਰ ਨਾ ਜਾ, ਅਤੇ ਕਹਿ ਆਖਣੇ ਸਭ ਜੁੜੇ, ਅਤੇ ਅਸਾਂ ਮੁੰਡੇ ਅਤੇ ਮਿਲ
1: ਅਸਲਾਮ ਵਾਲੇਕਮ, ਮੈਂ ਹਨੀ ਮਜ਼ਾਰਵੀ ਔਰ ਤੁਸੀਂ ਸੁਣ ਰਹੇ ਹੋ ਲਿੰਕ ਐਫ ਐਮ।
2: From residential and commercial conveyancing to wills, probate and immigration matters, we've got you covered. We have multilingual staff to support you and amazing feedback, busier solicitors, legal expertise you can trust. Visit us at 61 Billhouse Road, Sheffield, or call 0114 308 2727. Nazir Solicitors is trading style of affinity, 7 law solicitors, regulated by Solicitors Regulation Authority.
3: अगर आपकी टैक्सी, मिनी कैब, प्राइवेट किराए पर लेने वाली गाड़ी या प्रेस्टीज कार हादसे का शिकार हुई है, आपको क्लेम टीम से बात करने की जरूरत है। वह मुकामी माहिरीन जो शेफील्ड और आसपास के इलाकों में मुतबादिल गाड़ी तेजी से मुहैया कर सकते हैं। क्लेम टीम अपने दावे के मुताबिक £2,000 तक रेफरल फीस अदा करते हैं। 0330571009 पर कॉल करें। क्लेम टीम रोदरहम को ऑनलाइन फेसबुक या theclaimteam.uk पर तलाश करें।
4: Sending money home? Make it a breeze with Remit Choice. Say goodbye to fees and hello to the best rates. Speedy transfers, no matter the destination. Trust in Remit Choice for seamless security. Your money, our commitment. Every single transaction. Get ready for our revolution in remittances. Download the app now and let's make money sending a joy.
5: Do you want to make a difference in your community? Join the Interfaith Network in South Yorkshire and help raise awareness about early onset type 2 diabetes in young people aged 18 to 39. Diabetes affects millions across the UK, with ethnic minority groups often at higher risk. The NHS South Yorkshire Integrated Care Board and the Pakistan Muslim Centre in Sheffield have started the T2Day project, bringing together different faiths and cultures to fight diabetes. We're running awareness campaigns, hosting health workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
0: ਤੁਸੀਂ ਕਿਉਂ ਪਰੇਸ਼ਾਨ ਖਲਤੇ ਵੇ ਹੋ ਜੀ?
6: ਅੰਕਲ, ਮੇਰੀ ਕਾਰ ਕੀ MOT ਐਕਸਪਾਇਰ ਹੋ ਰਹੀ ਹੈ, ਕੌਨ ਸਾ MOT ਸੈਂਟਰ ਲੈ ਕੇ ਜਾਊਂ?
0: ਇਹ ਤਾਂ ਕੋਈ ਫਿਕਰ ਵਾਲੀ ਗੱਲ ਹੀ ਨਹੀਂ, ਇਹ ਸਾਡੇ ਪਾਪਾ ਗੁਲਾਮ ਕਾਦਰ ਹੋ ਰਹੇ ਨਾ, ਇਹ MOT ਵਾਲੇ, ਉਹ ਹਰ ਕਿਸਮ ਦੀ ਗੱਡੀਆਂ ਨਹੀਂ MOT ਕਰਨੇ, ਭਾਵੇਂ ਕਾਰ ਵੈ ਜਾਂ ਵੈਨ, ਤੇ ਰੀਟੈਸਟ ਬਿਲਕੁਲ ਫ੍ਰੀ ਕਰਨੇ, ਖੁਸ਼ ਅਖਲਾਕ ਸ਼ਖਸੀਅਤ ਤੇ ਲਾਜਵਾਬ ਸਰਵਿਸ।
6: ਇਹ MOT ਵਾਲੇ ਹੈ ਕਿਧਰ?
7: AAMOT ਕਲੇ ਸਟ੍ਰੀਟ ਅਟਕਲਿਫ S92PE। ਅਪਾਇੰਟਮੈਂਟ ਨਹੀਂ, ਕੋਈ ਜ਼ਰੂਰਤ ਨਹੀਂ, ਅੱਛਾ MOT ਗੱਡੀ ਨਹੀਂ ਕਰੋ ਤੇ ਮੋਜਾਂ ਕਰੋ। ਫੋਨ ਨੰਬਰ 0786 786 2585.
8: Need a taxi or HGV medical fast? FA Driving Medicals make it simple. Taxi and Group 2 medicals with eye tests carried out by a GMC registered doctor based at Attercliffe Pharmacy Direct, Sheffield. For just £40, don't delay. Call 07456 848 368. That's 07456 848 368, or visit fadrivingmedicals.co.uk. Quick and stress free.
9: Your sacrifice, a gift of hope. As Eid approaches, think of those who cannot.
6: So this is Ariba and you are listening to Link FM.
10: Anywhere you go,
0: Bismillah.

ਤੇ ਨਾਲ ਨਾਲ ਇਹ ਟੱਪੇ ਜਨਾਬ ਕੈਸ ਜੱਟ ਕਸ਼ਮੀਰੀ ਸਾਹਿਬ, ਅਹਿਸਨ ਸਾਹਿਬ, ਮੋਹਸਨ ਸਾਹਿਬ ਦਾ, ਬਾਕੀ ਉਹਨਾਂ ਦੀ ਪੂਰੀ ਟੀਮ ਜਿਹੜੀ ਹੈ ਉਹਨਾਂ ਵਾਸਤੇ ਵੀ ਜਨਾਬ ਖਾਨ ਟਰੈਵਲ ਵਾਲਿਆਂ ਵਾਸਤੇ। ਬਿਸਮਿਲਾ ਜੀ ਕੈਸ ਜੀ,

ਆਇਆ ਕਹਿੰਦੀ ਹੈ ਸਰਬਜੀਤ ਸਮਾਂ ਹੋ ਗਿਆ ਹੈ ਪੰਜਾਬੀ ਵਿਰਸਾ ਦਾ ਸਰਬਜੀਤ ਵੱਲੋਂ ਕਬੂਲ ਕਰੋ ਜੀ ਬਹੁਤ ਬਹੁਤ ਪਿਆਰ ਅਤੇ ਮੁਹੱਬਤ ਭਰੀ ਸਤਿ ਸ੍ਰੀ ਅਕਾਲ ਅਸਲਾਮ ਅਲੈਕਮ ਨਮਸਕਾਰ ਐਂਡ ਗੁੱਡ ਈਵਨਿੰਗ ਆਓ ਜੀ ਸਭ ਤੋਂ ਪਹਿਲਾਂ ਸ਼ੁਕਰਾਨਾ ਕਰਦੇ ਹਾਂ ਉਸ ਉੱਪਰ ਵਾਲੇ ਦਾ ਉਸ ਪਰਮਾਤਮਾ ਦਾ ਜਿਸ ਦੀਆਂ ਮਿਹਰਾਂ ਦੇ ਸਦਕੇ ਆਪਾਂ ਸਾਰੇ ਅੱਜ ਇੱਥੇ ਇਕੱਠੇ ਹੋ ਕੇ ਬੈਠਾਂਗੇ ਅਤੇ 9 ਵਜੇ ਤੱਕ ਇੱਕ ਦੂਜੇ ਨਾਲ ਗੱਲਾਂ ਬਾਤਾਂ ਕਰਾਂਗੇ ਹੋਰ ਸੁਣਾਓ ਜੀ ਤੁਹਾਡਾ ਕੀ ਹਾਲ ਚਾਲ ਹੈ ਬਹੁਤ ਹੀ ਖੁਸ਼ੀ ਹੋਈ ਨਬੀਲਾ ਜੀ ਤੁਹਾਨੂੰ ਦੇਖਿਆ ਫੇਸਬੁੱਕ 'ਤੇ ਜੇ ਮੈਨੂੰ ਪਤਾ ਹੋਵੇ ਕਿ ਤੁਸੀਂ ਸਤਿੰਦਰ ਜੀ ਦਾ ਹੀ ਗੀਤ ਸੁਣ ਕੇ ਆਉਣਾ ਮੈਂ ਬਸ ਪਹਿਲਾ ਗੀਤ ਉਹਨਾਂ ਦਾ ਹੀ ਲਾਇਆ ਕਰਾਂ ਮੈਨੂੰ ਪਤਾ ਤੁਹਾਡੇ ਫੇਵਰੇਟ ਸਿੰਗਰ ਨੇ ਉਹ ਹੋਰ ਮੇਰੀ ਭੈਣ ਕੀ ਹਾਲ ਚਾਲ ਹੈ ਬਹੁਤ ਮਿਸ ਕੀਤਾ ਪੰਜਾਬੀ ਵਿਰਸੇ ਨੇ ਵੀ ਤੁਹਾਨੂੰ ਅਤੇ ਅਸੀਂ ਵੀ ਬਹੁਤ ਮਿਸ ਕੀਤਾ ਤੁਹਾਨੂੰ ਅਤੇ ਜੀ ਹਾਂ ਜੇਕਰ ਤੁਸੀਂ ਆਪਣਾ ਕਿਸੇ ਨੇ ਵੀ ਜਿੰਨੇ ਵੀ ਸੁਣਨ ਵਾਲੇ ਨੇ ਆਪਣੀ ਫਰਮਾਇਸ਼ ਦਾ ਕੋਈ ਗੀਤ ਸੁਣਨਾ ਹੋਵੇ ਪਸੰਦ ਦਾ ਗੀਤ ਸੁਣਨਾ ਹੋਵੇ ਤਾਂ ਸਾਡਾ ਨੰਬਰ ਹੈ 0114261818181 ਅਤੇ ਵਟਸਐਪ ਦਾ ਨੰਬਰ ਹੈ 0793984939 ਜੇਕਰ ਤੁਸੀਂ ਸ਼ੈਫੀਲਡ ਵਿੱਚ ਰਹਿੰਦੇ ਹੋਵੋ ਜਾਂ ਨੇੜੇ ਤੇੜੇ ਕਿਤੇ ਰਹਿੰਦੇ ਹੋਵੋ ਤਾਂ ਸੁਣ ਸਕਦੇ ਹੋ 96.7 FM 'ਤੇ ਨਹੀਂ ਤਾਂ ਔਨਲਾਈਨ ਵੀ ਸੁਣ ਸਕਦੇ ਹੋ ਫੇਸਬੁੱਕ 'ਤੇ ਵੀ ਜਾ ਕੇ ਸੁਣ ਸਕਦੇ ਹੋ ਅਤੇ ਤੁਸੀਂ ਸਾਡਾ ਐਪ ਵੀ ਡਾਊਨਲੋਡ ਕਰ ਸਕਦੇ ਹੋ ਅਤੇ ਉਹਦੇ ਥਰੂ ਵੀ ਸੁਣ ਸਕਦੇ ਹੋ ਬਹੁਤ ਸੌਖਾ ਹੁੰਦਾ ਹੈ ਹੋਰ ਜੇ ਤੁਸੀਂ ਸਾਨੂੰ ਦੱਸਣਾ ਹੋਵੇ ਜਾਂ ਪੁੱਛਣਾ ਹੋਵੇ ਸਾਰਾ ਹਫ਼ਤਾ ਤੁਹਾਡਾ ਕਿਸ ਤਰ੍ਹਾਂ ਗੁਜ਼ਰਿਆ ਕੀ ਕੀਤਾ ਕਿੱਥੇ ਗਏ ਤਾਂ ਜੀ ਆਇਆਂ ਨੂੰ ਆਓ ਸਾਡੇ ਨਾਲ ਗੱਲਬਾਤ ਕਰੋ ਬਹੁਤ ਸੋਹਣਾ ਲੱਗਦਾ ਹੈ ਅਗਲਾ ਗੀਤ ਹੈ ਆਪਾਂ ਰੱਬ ਨੂੰ ਯਾਦ ਕਰ ਲਿਆ ਹੁਣ ਆਪਾਂ ਕਰਦੇ ਹਾਂ ਖੁਸ਼ਬੂ ਜਿਹੜੀ ਹੈ ਫੁੱਲਾਂ ਦੀ ਅਤੇ ਉਹ ਵੀ ਉਹ ਨੇਚਰ ਦਾ ਬਣਾਇਆ ਹੋਇਆ ਹੈ ਰੱਬ ਦਾ ਹੀ ਬਣਾਈਆਂ ਹੋਈਆਂ ਨੇ ਚੀਜ਼ਾਂ ਉਹਨਾਂ ਨੂੰ ਆਪਾਂ ਪਹਿਲਾਂ ਯਾਦ ਕਰ ਲਿਆ ਅਤੇ ਚਲੋ ਹੁਣ ਆਪਾਂ ਬਾਪੂ ਨੂੰ ਵੀ ਯਾਦ ਕਰ ਲੈਂਦੇ ਹਾਂ ਅਤੇ ਇਹ ਗੀਤ ਹੈ ਉਮੀਦ ਕਰਦੀ ਹਾਂ ਤੁਹਾਨੂੰ ਸਾਰਿਆਂ ਨੂੰ ਪਸੰਦ ਆਏਗਾ

ਮਾਫ ਕਰਨਾ ਉਹ ਗੀਤ ਨਹੀਂ ਪਲੇ ਕਰ ਸਕੀ ਤੇ ਚਲੋ ਆਪਾਂ ਇਹ ਗੀਤ ਸੁਣਦੇ ਹਾਂ ਉਸ ਤੋਂ ਬਾਅਦ ਮੈਂ ਕੋਸ਼ਿਸ਼ ਕਰਾਂਗੀ ਕਿ ਤੁਹਾਨੂੰ ਉਹ ਗੀਤ ਵੀ ਸੁਣਾਵਾਂ ਇਹ ਮੇਰੀ ਪੂਰੀ ਕੋਸ਼ਿਸ਼ ਹੋਵੇਗੀ ਤੇ ਚਲੋ ਆਪਾਂ ਸੁਣਦੇ ਹਾਂ ਇਹ ਗੀਤ

ਤੇ ਜੀ ਹਾਂ, ਤੁਹਾਨੂੰ ਅਸੀਂ ਵੀ ਸਾਰਾ ਲਿੰਕ FM ਸਾਰਾ ਤੁਹਾਨੂੰ ਸਾਰਿਆਂ ਨੂੰ ਵੀ ਬਹੁਤ ਪਿਆਰ ਕਰਦਾ ਹੈ, ਬਹੁਤ ਮੋਹ ਕਰਦਾ ਹੈ, ਮੁਹੱਬਤ ਕਰਦਾ ਹੈ, ਤੇ ਸਾਨੂੰ ਵੀ ਤੁਹਾਡੇ ਵੱਲੋਂ ਉਹੀ ਇਹ ਪਿਆਰ ਮੁਹੱਬਤ ਚਾਹੀਦਾ ਹੈ। ਦਿੰਦੇ ਵੀ ਹੋ ਤੁਸੀਂ, ਟੋਕਰੀਆਂ ਭਰ ਭਰ ਕੇ ਭੇਜਦੇ ਹੋ। ਤੇ ਜੀ ਹਾਂ ਨਬੀਲਾ ਜੀ, ਕੀ ਹਾਲ ਚਾਲ ਹੈ ਤੁਹਾਡਾ? ਤੁਸੀਂ ਕਹਿੰਦੇ ਨੇ ਓਏ ਹੋਏ ਮਾਈ ਫੇਵਰੇਟ ਸਿੰਗ ਹੈ। ਮੈਨੂੰ ਹੁਣ ਪਤਾ, ਮੈਂ ਇੱਦਾਂ ਨਹੀਂ ਹੁਣ ਕਹਿ ਸਕਦੀ ਕਿ ਹਾਂਜੀ ਮੈਨੂੰ ਪਤਾ ਸੀ ਤੁਸੀਂ ਆਉਣਾ ਆ, ਕਿ ਇਸ ਕਰਕੇ ਮੈਂ ਪਹਿਲਾਂ ਗੀਤ ਲਗਾਇਆ ਸੀ। ਪਰ ਇਹ ਮੈਨੂੰ ਦੱਸੋ ਕਿ ਤੁਸੀਂ ਕਿੱਥੇ ਗੁਆਚੇ ਪਏ ਸੀ ਇੰਨੀ ਦੇਰ 'ਤੇ? ਹੈਂ, ਆਵਾਜ਼ਾਂ ਬੜੀਆਂ ਮਾਰੀਆਂ ਪਰ ਤੁਸੀਂ ਆਏ ਨਹੀਂ। ਚਲੋ ਅੱਜ ਆ ਗਏ ਤੇ ਜੀ ਆਇਆਂ ਨੂੰ, ਅਤੇ ਉਮੀਦ ਕਰਦੀ ਹਾਂ ਹਰ ਹਫ਼ਤੇ ਸਾਥ ਦਿਆ ਕਰੋਗੇ। ਬਸ ਅੱਜ ਵੀ ਤੁਹਾਡੇ ਕੋਲੋਂ 7:30 ਤੋਂ ਬਾਅਦ ਕੋਈ ਸਵਾਲ ਪੁੱਛਾਂਗੇ ਜਾਂ ਬੁਝਾਰਤ ਪੁੱਛਾਂਗੇ, ਅਤੇ ਤੁਹਾਡੇ ਨਾਲ ਗੱਲਬਾਤ ਹੋਵੇਗੀ। ਜਿਨ੍ਹਾਂ ਜਿਨ੍ਹਾਂ ਨੇ ਵੀ ਆਪਣੀ ਫਰਮਾਇਸ਼ ਦਾ ਗੀਤ ਸੁਣਨਾ ਹੋਵੇ ਤਾਂ ਤੁਸੀਂ ਉਹ ਵੀ ਮੈਨੂੰ ਦੱਸ ਸਕਦੇ ਹੋ। ਕਈ ਵਾਰ ਤੁਸੀਂ ਲੇਟ ਬਹੁਤ ਦੱਸਦੇ ਹੋ ਅਤੇ ਫਿਰ ਕਈ ਫਰਮਾਇਸ਼ਾਂ ਇਕੱਠੀਆਂ ਹੋ ਜਾਂਦੀਆਂ ਨੇ, ਅਤੇ ਫਿਰ ਕਈ ਵਾਰ ਤੁਹਾਨੂੰ ਡਿਸਪੁਆਇੰਟ ਕਰਨਾ ਪੈਂਦਾ ਹੈ। ਅਤੇ ਇਸ ਕਰਕੇ ਜੇ ਪਹਿਲਾਂ ਦੱਸ ਦਿਆ ਕਰੋ ਤਾਂ ਮੇਰੇ ਲਈ ਵੀ ਬਹੁਤ ਸੌਖਾ ਹੋ ਜਾਂਦਾ ਹੈ। ਇਹ ਸੌਖਾ ਤਾਂ ਹੈ ਹੀ ਹੈ, ਪਰ ਮੈਨੂੰ ਇੱਦਾਂ ਹੈ ਕਿ ਮੇਰੇ ਦਿਲ ਨੂੰ ਖੁਸ਼ੀ ਹੋਵੇਗੀ ਕਿ ਮੈਂ ਕਿਸੇ ਨੂੰ ਡਿਸਪੁਆਇੰਟ ਨਹੀਂ ਕੀਤਾ। ਅਤੇ ਜੀ ਹਾਂ, ਅਗਲਾ ਗੀਤ ਚਲੋ ਆਪਾਂ ਸੁਣਦੇ ਹਾਂ, ਜਿਹੜਾ ਮੈਂ ਪਹਿਲਾਂ ਕਿਹਾ ਸੀ ਮੈਂ ਤੁਹਾਨੂੰ ਸੁਣਾਵਾਂਗੀ। ਚਲੋ ਹੁਣ ਫਿਰ ਇੱਕ ਵਾਰ ਟਰਾਈ ਕਰਦੇ ਹਾਂ, ਉਮੀਦ ਕਰਦੇ ਹਾਂ ਇਸ ਵਾਰ ਇਹ ਜ਼ਰੂਰ ਪਲੇ ਹੋਵੇਗਾ।

ਵੈਸੇ ਬੱਚਿਆਂ ਵਾਸਤੇ ਮਾਂ ਬਾਪ ਨੂੰ ਕਿੰਨੀਆਂ ਕੁਰਬਾਨੀਆਂ ਦੇਣੀਆਂ ਪੈਂਦੀਆਂ ਨੇ, ਪਰ ਖੁਸ਼ਕਿਸਮਤ ਹੁੰਦੇ ਨੇ ਉਹ ਮਾਂ ਬਾਪ ਜਿਨ੍ਹਾਂ ਦੀਆਂ ਕੁਰਬਾਨੀਆਂ ਨੂੰ ਬੱਚੇ ਜਾਣਦੇ ਨੇ ਅਤੇ ਯਾਦ ਨਹੀਂ ਭੁੱਲ ਜਾਂਦੇ। ਇਹ ਵੀ ਸੁਣਨ ਵਿੱਚ ਆਇਆ ਹੈ ਕਈਆਂ ਦੇ ਜਦੋਂ ਕੋਈ ਆਪਣਾ ਦੁੱਖ ਸੁੱਖ ਸਾਂਝਾ ਕਰਦਾ ਹੈ ਤਾਂ ਕਹਿੰਦੇ ਨੇ ਕਿ ਸਾਰੀ ਉਮਰ ਅਸੀਂ ਕਮਾਈਆਂ ਕਰਦੇ ਮਰ ਗਏ, ਅਤੇ ਹੁਣ ਬੱਚੇ ਕਹਿੰਦੇ ਨੇ ਕਿ ਅਸੀਂ ਕਿਹੜਾ ਤੁਹਾਨੂੰ ਪੁੱਛਿਆ ਸੀ ਕਿ ਤੁਸੀਂ ਇੰਨਾ ਹਾਰਡ ਕੰਮ ਕਰੋ, ਅਤੇ ਇਹ ਤੁਸੀਂ ਆਪਣੀ ਖੁਸ਼ੀ ਨਾਲ ਕੀਤਾ ਹੈ। ਅਤੇ ਬਹੁਤ ਦਿਲ ਉਸ ਵੇਲੇ ਦੁਖਦਾ ਹੋਵੇਗਾ ਜਦੋਂ ਬੱਚੇ ਇਹ ਗੱਲ ਕਹਿੰਦੇ ਨੇ, ਪਰ ਮਾਂ ਬਾਪ ਇਹ ਤਾਂ ਨਹੀਂ ਕਿ ਕੋਈ ਵੱਡਾ ਸਰਟੀਫਿਕੇਟ ਮੰਗਦਾ ਹੈ ਜਾਂ ਕਿੱਦਾਂ, ਸਿਰਫ ਇੱਦਾਂ ਹੀ ਹੁੰਦਾ, ਥੋੜ੍ਹਾ ਕਦੇ ਕਦੇ ਅਪਰੀਸ਼ੀਏਸ਼ਨ ਹੁੰਦੀ ਹੈ ਕਿ ਚਲੋ ਮਾਂ ਬਾਪ ਨੇ ਸਾਡੇ ਵਾਸਤੇ ਕੀਤਾ ਹੈ। ਵੈਸੇ ਤਾਂ ਮਾਂ ਬਾਪ ਜਿਹੜੇ ਹੁੰਦੇ ਨੇ, ਇੱਕ ਚਿੜੀ ਦੇ ਵੀ ਦੇਖ ਲਓ, ਇੱਕ ਪੰਛੀ ਦੇ ਦੇਖ ਲਓ, ਮਾਂ ਬਾਪ ਉਹ ਵੀ ਲਿਆ ਲਿਆ ਕਿ ਚੋਗਾ ਉਹਨਾਂ ਨੂੰ ਦਿੰਦੇ ਨੇ, ਪਾਉਂਦੇ ਨੇ ਉਹਨਾਂ ਦੇ ਮੂੰਹ ਵਿੱਚ। ਅਤੇ ਪਰ ਉਹ ਵੀ ਜ਼ਰੂਰ ਉਹਨਾਂ ਨੂੰ ਅਪਰੀਸ਼ੀਏਸ਼ਨ ਕਰਦੇ ਹੋਣਗੇ, ਪਰ ਸਾਨੂੰ ਹੁਣ ਸਮਝ ਨਹੀਂ ਆਉਂਦੀ ਕਿ ਉਹ ਕਿਸ ਤਰ੍ਹਾਂ ਕਰਦੇ ਨੇ। ਉਮੀਦ ਕਰਦੀ ਹਾਂ ਕਿ ਇਹ ਗੀਤ ਤੁਹਾਨੂੰ ਪਸੰਦ ਆਇਆ ਹੋਵੇਗਾ। ਮੈਨੂੰ ਇਹ ਗੀਤ ਵੈਸੇ ਬਹੁਤ ਸੋਹਣਾ ਲੱਗਦਾ ਹੈ।

ਚਲੋ ਇੱਕ ਹੋਰ ਗੀਤ ਸੁਣਦੇ ਹਾਂ। ਇਹ ਗੁਰਦਾਸ ਮਾਨ ਜੀ ਦੀ ਆਵਾਜ਼ ਵਿੱਚ ਗੀਤ ਹੈ, ਉਮੀਦ ਕਰਦੀ ਹਾਂ ਇਹ ਵੀ ਤੁਹਾਨੂੰ ਗੀਤ ਪਸੰਦ ਆਵੇਗਾ। ਇਹ ਗੀਤ ਸੋਹਣਾ ਹੈ ਇਹ ਵੀ, ਅਤੇ ਚਲੋ ਸੁਣਦੇ ਹਾਂ। ਉਹਨਾਂ ਦੇ ਸਾਰੇ ਗੀਤ ਸੋਹਣੇ ਹੁੰਦੇ ਨੇ, ਆਪਾਂ ਲਾਈ ਦੇ ਸੋਹਣੇ ਸੋਹਣੇ ਗੀਤ ਨੇ ਇੱਥੇ, ਜਿਹੜੇ ਕੋਈ ਇੱਦਾਂ ਦਾ ਗੀਤ ਲਾਈ ਦੇ ਨੇ ਜਿਹੜਾ ਨਾ ਸੋਹਣਾ ਹੋਵੇ। ਕਿਉਂਕਿ ਜਿਹੜੀ ਸ਼ੇਰੋ ਸ਼ਾਇਰੀ ਹੁੰਦੀ ਹੈ, ਜਦੋਂ ਸ਼ਾਇਰ ਦੇ ਦਿਮਾਗ ਵਿੱਚੋਂ ਇਹ ਨਿਕਲਦੀ ਹੈ ਅਤੇ ਸੋਹਣਾ ਕਰਕੇ ਹੀ, ਸੋਹਣਾ ਸੋਚ ਕੇ ਹੀ ਨਿਕਲਦੀ ਹੈ। ਅਤੇ ਚਲੋ ਸੁਣਦੇ ਹਾਂ।

0: ਜੀ ਹਾਂ, ਇਸ ਵੇਲੇ ਸ਼ਾਮ ਦੇ 7:30 ਵਜੇ ਨੇ। ਤੁਸੀਂ ਸੁਣ ਰਹੇ ਹੋ ਪੰਜਾਬੀ ਵਿਰਸਾ ਪ੍ਰੋਗਰਾਮ ਸਰਬਜੀਤ ਦੇ ਨਾਲ ਲਿੰਕ FM 96.7 ਤੋਂ। ਮੇਰਾ ਤੁਹਾਡਾ ਸਾਥ ਰਹੇਗਾ ਪੂਰੇ 9 ਵਜੇ ਤੱਕ। ਚਲੋ ਹੁਣ ਆਪਣੇ ਨਾਲ ਕੋਲਰ ਆਏ ਨੇ, ਉਹਨਾਂ ਦੇ ਨਾਲ ਗੱਲ ਕਰਦੇ ਹਾਂ। ਹੈਲੋ ਜੀ, ਸਤਿ ਸ਼੍ਰੀ ਅਕਾਲ ਮੇਰੇ ਵੀਰ, ਕੀ ਹਾਲ ਚਾਲ ਹੈ ਤੁਹਾਡਾ? ਤੁਹਾਡੀ ਆਵਾਜ਼ ਬਹੁਤ ਥੋੜ੍ਹੀ ਆ ਰਹੀ ਹੈ ਮੇਰੇ ਵੀਰ। ਹਾਂਜੀ ਹਾਂਜੀ, ਅੱਛਾ ਹਾਂਜੀ ਹਾਂਜੀ, ਚਲੋ ਹੁਣ ਠੀਕ ਹੈ। ਹਾਂਜੀ ਹਾਂਜੀ, ਕੀ ਸੁਣਾ ਰਹੇ ਅੱਜ?
1: ਫਿਰ ਆਪਣੇ ਖਾਂਦੀਆਂ ਪੀਂਦੀਆਂ ਮੌਜ ਮਸਤੀ ਕਰਦੀਆਂ, ਨਾਲੇ ਇੱਕ ਦੂਜੇ ਨਾਲ ਆਪਣੇ ਨਵੇਂ ਜਿਹੜਾ ਲਾਈਫ ਹੈਗੀ ਹੈ, ਮੈਰਿਡ ਲਾਈਫ, ਉਹਦੇ ਆਪਣੇ ਜਿਹੜੇ ਵੀ ਗੱਲਾਂ ਹੈਗੀ ਸ਼ੇਅਰ ਕਰਦੀਆਂ। ਉਹ ਗੱਲਾਂ ਹਰ ਇੱਕ ਨਾਲ ਸ਼ੇਅਰ ਨਹੀਂ ਕਰ ਸਕਦੀਆਂ, ਮਾਪਿਆਂ ਨਾਲ ਜਾਂ ਕਿਸੇ ਨਾਲ, ਜਾਂ ਕਿਸੇ ਸਹੇਲੀਆਂ ਨਾਲ ਕਰਦੀਆਂ। ਅਤੇ ਕੋਈ ਤਾਰੀਫ ਕਰਦੀ ਹੈ, ਕੋਈ ਕੁਛ ਕਰਦਾ, ਕੋਈ ਆਪਣੇ ਹਰ ਇੱਕ ਦਿਲ ਦੀ ਗੱਲ ਦੱਸਦੀ ਹੈ। ਮੈਰਿਡ ਲਾਈਫ ਜਿਹੜੀ ਹੈ ਟੋਟਲੀ ਡਿਫਰੈਂਟ ਹੁੰਦੀ ਹੈ, ਘਰ ਦੇ ਵਿੱਚ ਜੋ ਕੁਛ ਹੁੰਦਾ।
0: ਹਾਂਜੀ,
1: ਅਤੇ ਉੱਥੇ ਜਿਹੜੀ ਵੀ ਗੱਲਾਂ ਵਗੈਰਾ ਕਰਦੀਆਂ ਉਹਨਾਂ ਬਾਰੇ ਥੋੜ੍ਹਾ ਕੁਛ ਲਿਖ ਕਵਿਤਾ ਹੈਗੀ ਹੈ।
0: ਹਾਂਜੀ ਸੁਣਾਓ ਜੀ।
1: ਹਾਂਜੀ, ਆਇਆ ਸਾਉਣ ਦਾ ਮਹੀਨਾ, ਆਇਆ ਤੀਹਾਂ ਦਾ ਤਿਉਹਾਰ, ਆਇਆ ਸਾਉਣ ਦਾ ਮਹੀਨਾ, ਆਇਆ ਤੀਹਾਂ ਦਾ ਤਿਉਹਾਰ, ਹੁੰਦੀ ਪਿੱਪਲਾਂ ਦੇ ਹੇਠ ਇਕੱਠੀ ਚਿੜੀਆਂ ਦੀ ਡਾਰ, ਹੁੰਦੀ ਪਿੱਪਲਾਂ ਦੇ ਹੇਠ ਇਕੱਠੀ ਚਿੜੀਆਂ ਦੀ ਡਾਰ, ਆਇਆ ਸਾਉਣ ਦਾ ਮਹੀਨਾ, ਆਇਆ ਤੀਹਾਂ ਦਾ ਤਿਉਹਾਰ, ਚਾਹੇ ਪੇਕਿਆਂ ਦੇ ਪਿੱਪਲਾਂ ਦੀ ਚਾਹੇ ਬੜੀ ਪਿਆਰੀ, ਚਾਹੇ ਪੇਕਿਆਂ ਦੇ ਪਿੱਪਲਾਂ ਦੀ ਚਾਹੇ ਬੜੀ ਪਿਆਰੀ, ਉੱਡ ਆਲਣੇ 'ਚ ਜਾਣਾ।
0: ਹੈਲੋ,
1: ਚ ਜਾਣਾ ਸੀ ਮਾਰ ਕੇ ਉਡਾਰੀ, ਪਾਉਣਾ ਗਿੱਧੇ ਅਤੇ ਗਾਉਣਾ, ਪਾਉਣਾ ਗਿੱਧਾ ਅਤੇ ਗਾਉਣਾ, ਨਾਲੇ ਵੰਡਣਾ ਪਿਆਰ, ਆਇਆ ਸਾਉਣ ਦਾ ਮਹੀਨਾ, ਆਇਆ ਤੀਆਂ ਦਾ ਤਿਉਹਾਰ,
0: ਬਹੁਤ ਸੋਹਣਾ ਜੀ।
1: ਆਇਆ ਸਾਉਣ ਦਾ ਮਹੀਨਾ, ਆਇਆ ਤੀਆਂ ਦਾ ਤਿਉਹਾਰ, ਉੱਥੇ ਹੁੰਦੀਆਂ ਹਾਸੇ ਅਤੇ ਵਿਰਾਗ ਦੀਆਂ ਗੱਲਾਂ,
0: ਬਹੁਤ ਸੋਹਣਾ,
1: ਉੱਥੇ ਹੁੰਦੀਆਂ ਹਾਸੇ ਅਤੇ ਵਿਰਾਗ ਦੀਆਂ ਗੱਲਾਂ, ਹੌਲੀ ਹੌਲੀ ਛਿੜ ਪੈਂਦੀਆਂ ਸੁਹਾਗ ਦੀਆਂ ਗੱਲਾਂ, ਹੌਲੀ ਹੌਲੀ ਛਿੜ ਪੈਂਦੀਆਂ ਸੁਹਾਗ ਦੀਆਂ ਗੱਲਾਂ, ਕੋਈ ਪੁੱਛੇ ਕੋਈ ਦੱਸੇ, ਕੋਈ ਪੁੱਛੇ ਕੋਈ ਦੱਸੇ, ਕਿੱਦਾਂ ਦਾ ਹੈ ਦਿਲਦਾਰ, ਕੋਈ ਪੁੱਛੇ ਕੋਈ ਦੱਸੇ, ਕਿੱਦਾਂ ਦਾ ਹੈ ਦਿਲਦਾਰ,
0: ਆਇਆ
1: ਸਾਉਣ ਦਾ ਮਹੀਨਾ, ਆਇਆ ਤੀਆਂ ਦਾ ਤਿਉਹਾਰ, ਪਿੱਪਲਾਂ ਦੇ ਕੇਠ ਇਕੱਠੀ ਚਿੜੀਆਂ ਦੀ ਡਾਰ, ਆਇਆ ਸਾਉਣ ਦਾ ਮਹੀਨਾ, ਆਇਆ ਤੀਆਂ ਦਾ ਤਿਉਹਾਰ,
0: ਬਹੁਤ ਸੋਹਣਾ,
1: ਕੋਈ ਖੁੱਲ ਖੁੱਲ ਦੱਸੇ, ਕੋਈ ਸੰਗ ਸੰਗ ਜਾਏ, ਕੋਈ ਖੁੱਲ ਖੁੱਲ ਦੱਸੇ, ਕੋਈ ਸੰਗ ਸੰਗ ਜਾਏ, ਹੋਏ ਕੋਈ ਪਾਣੀ ਪਾਣੀ ਆਏ ਕਿਸੇ 'ਤੇ ਨਿਖਾਰ, ਹੋਏ ਕੋਈ ਪਾਣੀ ਪਾਣੀ ਆਏ ਕਿਸੇ 'ਤੇ ਨਿਖਾਰ, ਆਇਆ ਸਾਉਣ ਦਾ ਮਹੀਨਾ, ਆਇਆ ਤੀਆਂ ਦਾ ਤਿਉਹਾਰ,
0: ਬਹੁਤ ਸੋਹਣਾ,
1: ਪਿੱਪਲਾਂ ਦੇ ਹੇਠ ਇਕੱਠੀ ਚਿੜੀਆਂ ਦੀ ਡਾਰ, ਆਇਆ ਸਾਉਣ ਦਾ ਮਹੀਨਾ, ਆਇਆ ਤੀਆਂ ਦਾ ਤਿਉਹਾਰ, ਕੋਈ ਕਰੇਗੀ ਤਾਰੀਫ, ਕੋਈ ਲਾਏਗੀ ਸ਼ਿਕਾਇਤ, ਕੋਈ ਕਰੇਗੀ ਤਾਰੀਫ, ਕੋਈ ਲਾਏਗੀ ਸ਼ਿਕਾਇਤ, ਉਹ ਮੇਰਾ ਟੁੱਲ ਟੁੱਟ ਪੈਣਾ ਤੁਰ ਕੇ ਆਏ ਵਲਾਇਤ, ਮੇਰਾ ਟੁੱਲ ਟੁੱਟ ਪੈਣਾ ਤੁਰ ਕੇ ਆਏ ਵਲਾਇਤ, ਕੋਈ ਕਹੇਗੀ ਕੰਜੂਸ, ਕੋਈ ਕਹੇਗੀ ਕੰਜੂਸ ਲੈ ਕੇ ਜਾਂਦਾ ਨਾ ਬਾਜ਼ਾਰ, ਕੋਈ ਕਹੇਗੀ ਕੰਜੂਸ ਲੈ ਕੇ ਜਾਂਦਾ ਨਾ ਬਾਜ਼ਾਰ, ਆਇਆ ਸਾਉਣ ਦਾ ਮਹੀਨਾ, ਆਇਆ ਤੀਆਂ ਦਾ ਤਿਉਹਾਰ,
0: ਹੁੰਦੀ
1: ਪਿੱਪਲਾਂ ਦੇ ਹੇਠ ਇਕੱਠੀ ਚਿੜੀਆਂ ਦੀ ਡਾਰ, ਹੁੰਦੀ ਪਿੱਪਲਾਂ ਲਹੇ ਕੱਚੀ ਚਿੜੀਆਂ ਦੀਦਾ ਆਇਆ ਸਾਉਣ ਦਾ ਮਹੀਨਾ ਆਇਆ ਸੀਆਂ ਦਾ ਤਿਉਹਾਰ।
0: ਬਹੁਤ ਸੋਹਣਾ ਜੀ। ਇਹ ਮੈਂ ਇੰਡੀਆ ਵਿੱਚ ਸੁਣਦੀ ਹੁੰਦੀ ਸੀ ਕਿ ਕਹਿੰਦੇ ਹੁੰਦੇ ਸੀ ਕਿ ਜਿਹੜਾ ਪਹਿਲਾ ਸੌਣ ਹੁੰਦਾ ਆ ਤਾਂ ਨਵੀਂ ਵਿਆਹੀ ਨੇ ਨਾ ਸੱਸ ਦੇ ਮੱਥੇ ਨਹੀਂ ਲੱਗਣਾ ਹੁੰਦਾ ਤੇ ਉਹ ਪੇਕਿਆਂ ਨੂੰ ਚਲੇ ਜਾਂਦੀ ਆ ਇਸ ਕਰਕੇ।
1: ਪੂਰੀਆਂ ਨੀ ਹੁੰਦੀਆਂ ਤੇ ਉਹ ਦੱਸਦੀਆਂ ਮੈਂ ਕੀ ਚਾਹੁੰਦੀ ਸੀ ਤੇ ਮੈਨੂੰ ਕੀ ਮਿਲਿਆ। ਮਤਲਬ ਕਈ
0: ਕਿਸਮ
1: ਦੇ ਮਾਪਿਆਂ ਨਾਲ ਨੀ ਕਰ ਸਕਦਾ ਕੋਈ ਵੀ
0: ਤੇ ਹੁਣ
1: ਸਹੇਲੀਆਂ ਨਾਲ ਹੀ ਕਰ ਸਕਦੀ।
0: ਹੁਣ ਟੈਲੀਫੋਨ ਲੱਗੇ ਨੇ, ਟੈਲੀਫੋਨ ਤੇ ਲੱਗੇ ਰਹਿੰਦੇ ਹੁਣ ਇਸ ਕਰਕੇ। ਵੈਸੇ ਹੁਣ ਤੀਆਂ ਦਾ ਤਿਉਹਾਰ ਕਾਫੀ ਮਨਾਉਣ ਲੱਗ ਪਏ ਆ ਨਾ। ਮੈਂ ਦੇਖੇ ਇੱਧਰ ਵੀ ਹੋਰ ਕੰਟਰੀਆਂ ਵਿੱਚ ਵੀ, ਕੈਨੇਡਾ ਵਗੈਰਾ, ਅਮਰੀਕਾ। ਹਾਂਜੀ ਹਾਂਜੀ। ਤੇ ਚਲੋ ਬਹੁਤ ਸੋਹਣਾ ਲੱਗਦਾ ਦੇਖ ਕੇ ਤੇ ਮੇਰੇ ਵੀਰ, ਬਹੁਤ ਬਹੁਤ ਤੁਹਾਡਾ ਸ਼ੁਕਰੀਆ ਜੀ।
1: ਬਸ ਗੱਲਬਾਤ ਹੋ ਜਾਂਦੀ ਹੈ ਸਾਰੇ ਸੁਣਨ ਵਾਲੇ ਨਾਲ ਵੀ ਤੇ ਸਾਰੇ ਨਾਲ ਪਤਾ ਲੱਗ ਜਾਂਦਾ ਵੀ।
0: ਇਹ ਤਾਂ ਹੈ। ਹਾਂਜੀ, ਉੱਪਰ ਵਾਲਾ ਖੁਸ਼ ਰੱਖੇ। ਓਕੇ ਮੇਰੇ ਵੀਰ, ਓਕੇ, ਸਤਿ ਸ੍ਰੀ ਅਕਾਲ। ਇਹ ਸਨ ਤਰਲੋਚਨ ਸਿੰਘ ਬਿੰਦਰਾ ਜੀ, ਜੋ ਕਿ ਆਪਾਂ ਨੂੰ ਕਵਿਤਾ ਸੁਣਾ ਕੇ ਗਏ ਸੀ ਤੀਆਂ ਬਾਰੇ ਕਿ ਸਾਉਣ ਦੇ ਮਹੀਨੇ ਵਿੱਚ ਤੀਆਂ ਲੱਗਦੀਆਂ ਨੇ। ਅਤੇ ਮੈਂ ਪਿਛਲੇ ਹਫ਼ਤੇ ਸਾਡੇ ਇੱਕ ਵੀਰ ਸੀ, ਉਹ ਸੁਣਦੇ ਪਏ ਸੀ ਲਾਹੌਰ ਤੋਂ। ਮੈਂ ਉਹਨਾਂ ਨੂੰ ਪੁੱਛਿਆ ਸੀ ਕਿ ਕੀ ਲਾਹੌਰ ਵਿੱਚ ਵੀ ਤੀਆਂ ਮਨਾਉਂਦੇ ਨੇ, ਅਤੇ ਉਹਨਾਂ ਨੇ ਕਿਹਾ ਸੀ ਕਿ ਨਹੀਂ ਨਹੀਂ ਮਨਾਉਂਦੇ। ਅਤੇ ਪਰ ਹੁਣ ਕਾਫ਼ੀ ਵੈਸੇ ਹੈ ਕਿ ਇਹ ਰਿਵਾਜ਼ ਇੱਧਰ ਵੀ ਚੱਲ ਪਏ ਨੇ, ਮਨਾਉਣ ਲੱਗ ਪਏ ਨੇ ਤੀਆਂ। ਵੈਸੇ ਉਸ ਵੇਲੇ ਲਈ ਤਾਂ ਇਹ ਸੋਹਣਾ ਹੋਣਾ ਆ ਨਾ ਕਿ ਕੁੜੀਆਂ ਨੂੰ ਇਕੱਠੇ ਹੋਣ ਦਾ ਮੌਕਾ ਮਿਲ ਜਾਂਦਾ ਹੋਵੇਗਾ। ਅਤੇ ਪਤਾ ਹੀ ਆ ਕਿ ਕਿਸ ਤਰ੍ਹਾਂ ਹੈ ਨਾ ਔਖਾ ਹੁੰਦਾ ਸੀ, ਕਿੱਡੀ ਕਿੱਡੀ ਦੂਰ ਵਿਆਹੀਆਂ ਹੁੰਦੀਆਂ ਸੀ, ਕੋਈ ਆਉਣ ਜਾਣ ਦੇ ਨਹੀਂ ਸੀ ਇੰਨੇ ਸਾਧਨ ਹੁੰਦੇ ਉਦੋਂ, ਅਤੇ ਬਹੁਤ ਦੇਰ ਦੇਰ ਬਾਅਦ ਮਿਲਦੇ ਸੀ। ਜਿੱਦਾਂ ਮਾਪਿਆਂ ਨੂੰ ਮਿਲਣ ਵੀ, ਮਾਂ ਬਾਪ ਨੂੰ ਵੀ ਮਿਲਣ, ਪੇਕਿਆਂ ਨੂੰ ਵੀ ਦੇਰ ਬਾਅਦ ਹੀ ਆਉਂਦੇ ਸਨ। ਅਤੇ ਇਹ ਵੀ ਇੱਕ ਹੁੰਦਾ ਸੀ ਕਿ ਕਹਿ ਦੇਣਾ ਕਿ ਜਿਹੜੇ ਭਰਾ ਹੁੰਦੇ ਸੀ, ਮਾਂ ਬਾਪ ਵੀ ਹੁੰਦੇ ਸੀ, ਉਹਨਾਂ ਨੂੰ ਵੀ ਕਹਿ ਦੇਣਾ ਕਿ ਕੁੜੀਆਂ ਦੇ ਬਹੁਤਾ ਜਾਇਦਾ ਨਹੀਂ। ਅਤੇ ਇੱਕ ਕੰਮਾਂ ਵਿੱਚ ਵੀ ਟਾਈਮ ਵੀ ਨਹੀਂ ਸੀ ਲੱਗਦੇ। ਅਤੇ ਅੱਜ ਕੱਲ੍ਹ ਵੈਸੇ ਇਹ ਦੂਰੀਆਂ ਤਾਂ ਘੱਟ ਗਈਆਂ ਨੇ ਟੈਲੀਫੋਨ ਦੇ ਨਾਲ। ਚਲੋ ਇਹ ਜਿਹੜੀ ਨਵੀਂ ਟੈਕਨੋਲੋਜੀ ਹੈ ਉਹਨੇ ਨੁਕਸਾਨ ਵੀ ਬਹੁਤ ਕੀਤੇ, ਪਰ ਇਹਦੇ ਫਾਇਦੇ ਵੀ ਬਹੁਤ ਹੋਏ ਨੇ ਦੋਨੋਂ ਹੀ ਚੀਜ਼ਾਂ ਨੇ। ਅਤੇ ਜੀ ਹਾਂ, ਇਹ ਤਾਰਿਕ ਸਾਹਿਬ ਜੀ, ਤੁਸੀਂ ਪ੍ਰੋਗਰਾਮ ਪਸੰਦ ਕਰ ਰਹੇ ਹੋ, ਜਿਸ ਕੀ ਤੁਸੀਂ ਫਰਮਾਇਸ਼ ਕੀਤੀ ਹੈ ਮੈਂ ਉਹ ਵੀ ਤੁਹਾਡੇ ਵਾਸਤੇ ਲਗਾਉਂਦੀ ਹਾਂ। ਯਾਕੂਬ ਸਾਹਿਬ ਜੀ, ਜਿਸ ਕੀ ਤੁਸੀਂ ਫਰਮਾਇਸ਼ ਕੀਤੀ ਹੈ ਮੈਂ ਉਹ ਵੀ ਲੱਭ ਰਹੀ ਹਾਂ, ਅਜੇ ਤੱਕ ਮਿਲਿਆ ਨਹੀਂ ਹੈਗਾ। ਅਤੇ ਪਰ ਜੇ ਤੁਸੀਂ ਹਾਲੇ ਪ੍ਰੋਗਰਾਮ ਸੁਣ ਰਹੇ ਹੋ, ਮੇਰੀ ਆਵਾਜ਼ ਤੁਹਾਡੇ ਤੱਕ ਪਹੁੰਚ ਰਹੀ ਆ, ਅਤੇ ਤੁਸੀਂ ਇਹ ਗੀਤ ਸਾਨੂੰ ਆ ਕੇ ਲਾਈਵ ਸੁਣਾ ਦਿਓ ਨਾ, ਤੁਹਾਡੀ ਇੰਨੀ ਸੋਹਣੀ ਆਵਾਜ਼ ਹੈ। ਹਾਂਜੀ, 7:30 ਤੋਂ ਬਾਅਦ ਆਪਾਂ ਇੱਕ ਬੁਝਾਰਤ ਵੀ ਪਾਈ ਦੀ ਆ। ਅਤੇ ਚਲੋ ਅੱਜ ਬੁਝਾਰਤ ਬਹੁਤ ਹੀ ਸੌਖੀ ਹੈ, ਬਹੁਤ ਹੀ ਸੌਖੀ ਹੈ। ਇਹ ਆਈ ਸੀ ਪਰ ਦੇਖੀ ਨਹੀਂ, ਆਈ ਸੀ ਪਰ ਦੇਖੀ ਨਹੀਂ। ਨੰਬਰ ਹੈ 01142618181, ਅਤੇ ਵਟਸਐਪ ਦਾ ਨੰਬਰ ਹੈ 07939849339। ਅਗਲਾ ਗੀਤ ਤਾਰਿਕ ਸਾਹਿਬ ਜੀ, ਤੁਸੀਂ ਜਿਸ ਕੀਤੀ ਫਰਮਾਇਸ਼ ਕੀਤੀ ਹੈ ਉਹ ਲਗਾਉਂਦੇ ਹਾਂ। ਅਤੇ ਹਾਂਜੀ, ਪ੍ਰੋਗਰਾਮ ਨੂੰ ਪਸੰਦ ਕਰਨ ਦਾ ਅਤੇ ਪੰਜਾਬੀ ਵਿਰਸਾ ਦਾ ਸਾਥ ਦੇਣ ਦਾ ਬਹੁਤ ਬਹੁਤ ਸ਼ੁਕਰੀਆ। ਬਹੁਤ ਚੰਗਾ ਲੱਗਦਾ ਹੈ ਜਦੋਂ ਤੁਹਾਡੇ ਸਾਰਿਆਂ ਦੇ ਟੈਲੀਫੋਨ ਕੋਲ ਆਉਂਦੇ ਨੇ, ਮੈਸੇਜ ਆਉਂਦੇ ਨੇ, ਤੇ ਬਹੁਤ ਚੰਗਾ ਲੱਗਦਾ ਹੈ ਕਿ ਮੈਂ ਸਿਰਫ ਇੱਥੇ ਬੈਠੀ ਸਟੂਡੀਓ ਵਿੱਚ ਆਪ ਹੀ ਗੀਤ ਨਹੀਂ ਵਜਾਈ ਜਾਂਦੀ, ਮੇਰਾ ਸਾਥ ਦੇਣ ਵਾਲੇ ਵੀ ਬਾਹਰ ਹੈ ਨੇ। ਜੀ ਹਾਂ, ਕੁਛ ਜਦੋਂ ਕਈ ਵਾਰ ਮਿਲਦੇ ਨੇ ਬਾਹਰ ਦੁਕਾਨ ਵਗੈਰਾ 'ਤੇ ਮਿਲ ਜਾਂਦੇ ਨੇ ਅਤੇ ਪੁੱਛਦੇ ਨੇ ਕਿ ਹਾਂ ਤੁਸੀਂ ਪ੍ਰੋਗਰਾਮ ਕਰਦੇ ਹੋ, ਤਾਂ ਕਹਿ ਦਿੰਦੇ ਅਸੀਂ ਸਾਇਲੈਂਟ ਲਿਸਨਰ ਹਾਂ, ਅਸੀਂ ਸੁਣਦੇ ਹਾਂ ਪਰ ਟੈਲੀਫੋਨ ਨਹੀਂ ਕਰਦੇ। ਅਤੇ ਹਾਂਜੀ, ਜਿੰਨੇ ਵੀ ਸਾਇਲੈਂਟ ਲਿਸਨਰ ਨੇ ਉਹਨਾਂ ਦਾ ਵੀ ਬਹੁਤ ਬਹੁਤ ਸ਼ੁਕਰੀਆ, ਬਹੁਤ ਬਹੁਤ ਧੰਨਵਾਦ, ਇਸੇ ਤਰ੍ਹਾਂ ਸਾਥ ਦਿੰਦੇ ਰਹਿਣਾ ਪੰਜਾਬੀ ਵਿਰਸਾ ਦਾ। ਅਤੇ ਚਲੋ ਇਹ ਸੁਣਦੇ ਹਾਂ, ਮੈਂ ਵੀ ਇੱਕ ਗੀਤ ਲੈ ਕੇ ਆਈ ਸੀ, ਉਹ ਵੀ ਪਰਦੇਸ ਬਾਰੇ ਸੀ, ਮੈਂ ਉਹ ਵੀ ਸੁਣਾਉਂਦੀ ਹਾਂ। ਅਤੇ ਪਹਿਲਾਂ ਹੁਣ ਤੁਹਾਡੀ ਫਰਮਾਇਸ਼ ਤਾਂ ਸੁਣਾ ਦਿੰਦੇ ਹਾਂ। ਇਹ ਤਾਰਕ ਸਾਹਿਬ ਜੀ, ਬਹੁਤ ਸੋਹਣਾ ਗੀਤ ਲੱਗਦਾ ਇਹ ਵੀ,

0: ਹਾਂ ਕੰਮ ਲਈ ਸੋਵਾਂ, ਮੈਂ ਤੇਰੇ ਫੋਨ ਕੱਟੇ ਤੋਂ ਰੱਜ ਕੇ ਰੋਵਾਂ। ਮੈਨੂੰ ਉਸ ਮੁਲਕ ਵਿੱਚ ਜੰਮਿਆ ਤੂੰ ਜਿਹਨੇ ਤੇਰੇ ਕੋਲੋਂ ਦੂਰ ਕੀਤਾ, ਪੈਸੇ ਜੋੜ ਕੇ ਇੱਥੇ ਘਰ ਬਣਾ ਲਈ, ਇਹ ਕਹਿਣ ਲਈ ਤੈਨੂੰ ਮਜਬੂਰ ਕੀਤਾ। ਖੋਰੇ ਕਿਹੜਾ ਜਿਗਰਾ ਰੱਖ ਕੇ ਕਹਿ ਦੇ, ਮੈਂ ਹੈਰਾਨ ਬੜਾ ਆ ਤੇਰੇ ਤੋਂ, ਪਰ ਇਹ ਮੁਲਕ ਮੈਨੂੰ ਕਦੇ ਰਾਸ ਨਹੀਂ ਆਣਾ। ਇਹਨੇ ਮਾਂ ਖੋਈ ਹੈ ਮੇਰੇ ਤੋਂ, ਮੇਰੀ ਮਾਂ।
1: ਬਹੁਤ ਹੀ ਪਿਆਰਾ ਗੀਤ ਸੀ ਤਾਰਕ ਸਾਹਿਬ ਜੀ, ਬਹੁਤ ਬਹੁਤ ਤੁਹਾਡਾ ਸ਼ੁਕਰੀਆ, ਤੁਸੀਂ ਇਸ ਗੀਤ ਦੀ ਫਰਮਾਇਸ਼ ਕੀਤੀ ਅਤੇ ਬਹੁਤ ਦਿਲ ਉਦਾਸ ਵੀ ਹੋਇਆ ਸੁਣ ਕੇ। ਬਹੁਤ ਸੱਚੇ ਅਤੇ ਸੁੱਚੇ ਬੋਲ ਸਨ। ਮਾਵਾਂ ਨੂੰ ਛੱਡਣਾ ਬੱਚਿਆਂ ਵਾਸਤੇ ਵੀ ਬਹੁਤ ਔਖਾ ਹੁੰਦਾ ਹੈ ਅਤੇ ਮਾਵਾਂ ਵਾਸਤੇ ਵੀ ਬਹੁਤ ਔਖਾ ਹੁੰਦਾ ਹੈ। ਮੈਨੂੰ ਯਾਦ ਹੈ ਜਦੋਂ ਮੈਂ ਇੰਗਲੈਂਡ ਨੂੰ ਆਈ ਸੀ ਤਾਂ ਉਦੋਂ ਜ਼ਿਆਦਾ ਟੈਲੀਫੋਨ ਵਗੈਰਾ ਦਾ ਰਿਵਾਜ਼ ਨਹੀਂ ਸੀ ਅਤੇ ਚਿੱਠੀਆਂ ਹੀ ਜਾਂਦੀਆਂ ਹੁੰਦੀਆਂ ਸਨ, ਅਤੇ ਚਿੱਠੀਆਂ ਜਦੋਂ ਮੈਂ ਚਿੱਠੀ ਪਾਉਣੀ ਤਾਂ ਮੈਨੂੰ ਇਹੀ ਕਹਿਣਾ ਕਿ ਉਹ ਨਾ ਜਿੱਦਾਂ ਉਡੀਕ ਕਰਦੇ ਰਹਿੰਦੇ ਨੇ ਚਿੱਠੀ ਦੀ, ਮਾਂ ਤੇਰੀ ਉਡੀਕ ਕਰਦੀ ਰਹਿੰਦੀ ਆ ਤਾਂ ਛੇਤੀ ਛੇਤੀ ਚਿੱਠੀ ਪਾਇਆ ਕਰੋ। ਅਤੇ ਕਈ ਵਾਰ ਚਿੱਠੀ ਪਾਉਣੀ, ਚਿੱਠੀ ਇਮੋਸ਼ਨਲ ਹੋ ਜਾਣੀ, ਚਿੱਠੀ ਲਿਖਣੀ, ਅਤੇ ਆਪਣਾ ਜੇ ਕਈ ਵਾਰ ਵਿਛੋੜੇ ਦਾ ਦੁੱਖ ਹੁੰਦਾ ਸੀ ਉਹ ਵੀ ਦੱਸਣਾ ਨਾ। ਪਰ ਕਈ ਵਾਰ ਲਿਖਦਿਆਂ ਲਿਖਦਿਆਂ ਦੇ ਉੱਤੇ ਹੰਝੂ ਡਿੱਗ ਜਾਣੇ ਤਾਂ ਉਹਨਾਂ ਨੂੰ ਪਤਾ ਲੱਗ ਜਾਣਾ, ਉਹਨਾਂ ਨੇ ਕਹਿਣਾ ਚਿੱਠੀ ਅਤੇ ਹੰਝੂ ਡਿੱਗੇ ਹੋਏ ਸੀ, ਕੀ ਗੱਲ ਹੈ, ਕੀ ਹੋਇਆ। ਅਤੇ ਜਦੋਂ ਫਿਰ ਬਾਅਦ ਵਿੱਚ ਟੈਲੀਫੋਨ 'ਤੇ ਗੱਲ ਕਰਨੀ ਅਤੇ ਫਿਰ ਕਹਿਣਾ ਕਿ ਨਹੀਂ ਨਹੀਂ ਨਹੀਂ ਠੀਕ ਸੀ। ਅਤੇ ਬੇਸ਼ੱਕ ਜਿੱਦਾਂ ਇਹ ਕਹਿੰਦੇ ਨੇ ਕਿ ਟੈਲੀਫੋਨ ਕੱਟ ਕੇ ਬਾਅਦ ਵਿੱਚ ਰੋਈਦਾ, ਅਤੇ ਬਸ ਇਹੀ ਹੁੰਦਾ, ਆਪਣੇ ਰੋਣੇ ਆਪਣੇ ਦੁੱਖ ਸਾਰਾ ਕੁਛ ਅਸੀਂ ਪਰਦੇਸੀ ਜਿਹੜੇ ਹੁੰਦੇ ਹਾਂ ਉਹ ਛੁਪਾਈ ਰੱਖਦੇ ਹਾਂ। ਅਤੇ ਤਾਰਕ ਸਾਹਿਬ ਜੀ ਨੇ ਇਹ ਗੀਤ ਸਾਰੇ ਹੀ ਪਰਦੇਸੀਆਂ ਦੇ ਨਾਮ ਕੀਤਾ ਸੀ ਜਿਹੜੇ ਇਸ ਵੇਲੇ ਕਹਿੰਦੇ ਆਪਣੇ ਮਾਵਾਂ ਤੋਂ ਦੂਰ ਨੇ।

ਤੇ ਜੀ ਹਾਂ, ਇਹ ਹੁਣ ਮੈਨੂੰ ਜਿਹੜਾ ਤੁਸੀਂ ਗੀਤ ਕਹਿੰਦੇ ਸੀ ਨਾ ਯਾਕੂਬ ਸਾਹਿਬ ਜੀ, ਉਹ ਗੀਤ ਫਿਲਮ ਗੁੱਡੀ ਵਿੱਚੋਂ ਨਹੀਂ ਮਿਲ ਰਿਹਾ, ਪਰ ਇੱਕ ਹੋਰ ਗੀਤ ਮੈਂ ਕੀਤਾ ਹੈ, ਮਿਲਿਆ ਹੈ ਇੱਕ ਹੋਰ, ਉਹ ਹੀ ਬੋਲ ਜਿਹੜੇ ਤੁਸੀਂ ਦੱਸੇ ਸਨ ਉਹੀ ਨੇ, ਅਤੇ ਆਪਾਂ ਉਹ ਗੀਤ ਸੁਣਦੇ ਹਾਂ। ਅਤੇ ਗੀਤ ਸੁਣਨ ਤੋਂ ਪਹਿਲਾਂ ਬੁਝਾਰਤ ਪੁੱਛ ਲੈਂਦੇ ਹਾਂ। ਇਹ ਸੁਰਿੰਦਰ ਕੌਰ ਜੀ, ਮਾਫ਼ ਕਰਨਾ, ਤੁਹਾਡਾ ਜਵਾਬ ਗਲਤ ਹੈ। ਬੁਝਾਰਤ ਬਹੁਤ ਸੌਖੀ ਹੈ, ਆਈ ਸੀ ਪਰ ਦੇਖੀ ਨਹੀਂ, ਆਈ ਸੀ ਪਰ ਦੇਖੀ ਨਹੀਂ। ਇਹ ਸਾਡੇ ਕੋਲ ਰੋਜ਼ ਹੀ ਆਉਂਦੀ ਹੈ ਪਰ ਸਾਨੂੰ ਦਿਸਦੀ ਨਹੀਂ। ਇਹ ਸਾਡੇ ਲਈ ਜ਼ਰੂਰੀ ਵੀ ਬਹੁਤ ਹੈ। ਅਤੇ ਜੀ ਹਾਂ, ਸਾਡਾ ਨੰਬਰ ਹੈ 01142618181, ਵਟਸਐਪ ਦਾ ਨੰਬਰ ਹੈ 07939849339। ਅਤੇ ਜੀ ਅਗਲਾ ਗੀਤ ਯਾਕੂਬ ਸਾਹਿਬ ਜੀ, ਇਹ ਬੋਲ ਤਾਂ ਉਹੀ ਨੇ ਪਰ ਸਿੰਗਰ ਜਿਹੜੇ ਤੁਸੀਂ ਕਹੇ ਸੀ ਉਹ ਨਹੀਂ, ਹੋਰ ਨੇ। ਉਮੀਦ ਕਰਦੀ ਹਾਂ ਇਹ ਵੀ ਪਸੰਦ ਆਵੇਗਾ।

ਇਸ ਵੇਲੇ 8:02 ਹੋਏ ਨੇ। ਪ੍ਰੋਗਰਾਮ ਦੇ ਦੂਸਰੇ ਹਿੱਸੇ ਵਿੱਚ ਇੱਕ ਵਾਰ ਫਿਰ ਤੁਹਾਨੂੰ ਸਾਰਿਆਂ ਨੂੰ ਬੜੇ ਹੀ ਪਿਆਰ ਨਾਲ ਜੀ ਆਇਆਂ ਕਹਿੰਦੇ ਹਾਂ। ਸਰਬਜੀਤ ਵੱਲੋਂ ਕਬੂਲ ਕਰੋ ਜੀ ਬਹੁਤ ਬਹੁਤ ਪਿਆਰ ਅਤੇ ਮੁਹੱਬਤ ਭਰੇ ਸਤਿ ਸ੍ਰੀ ਅਕਾਲ, ਅਦਾਬ, ਨਮਸਕਾਰ ਐਂਡ ਗੁੱਡ ਈਵਨਿੰਗ। ਜਿਨ੍ਹਾਂ ਨੇ ਹੁਣ ਤੱਕ ਮੇਰਾ ਸਾਥ ਦਿੱਤਾ ਹੈ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਸ਼ੁਕਰੀਆ ਕਰਦੇ ਹਾਂ ਅਤੇ ਉਮੀਦ ਕਰਦੇ ਹਾਂ ਕਿ 9 ਵਜੇ ਤੱਕ ਵੀ ਇਸੇ ਤਰ੍ਹਾਂ ਹੀ ਸਾਥ ਦਿੰਦੇ ਰਹੋਗੇ। ਅਤੇ ਜਿਨ੍ਹਾਂ ਨੇ ਹੁਣੇ ਹੀ ਪ੍ਰੋਗਰਾਮ ਸ਼ੁਰੂ ਕੀਤਾ ਹੈ, ਸਾਡਾ ਸਾਥ ਦੇਣਾ ਸ਼ੁਰੂ ਕੀਤਾ ਹੈ, ਉਹਨਾਂ ਨੂੰ ਜੀ ਆਇਆਂ ਨੂੰ ਜੀ। ਅਤੇ ਹੁਣ ਉਮੀਦ ਕਰਦੀ ਹਾਂ 9 ਵਜੇ ਤੱਕ ਕਿਤੇ ਨਹੀਂ ਜਾਊਂਗੇ, ਜ਼ਰੂਰ ਸਾਡਾ ਸਾਥ ਦਿਓਗੇ। ਤੁਸੀਂ ਸੁਣ ਰਹੇ ਹੋ ਇਸ ਵੇਲੇ ਪੰਜਾਬੀ ਵਿਰਸਾ ਪ੍ਰੋਗਰਾਮ ਸਰਬਜੀਤ ਦੇ ਨਾਲ ਲਿੰਕ FM 96.7 ਤੋਂ। ਅਤੇ ਇਹ ਪ੍ਰੋਗਰਾਮ ਹਰ ਫਰਾਈਡੇ ਦੀ ਸ਼ਾਮ ਨੂੰ, ਸ਼ੁੱਕਰਵਾਰ ਦੀ ਸ਼ਾਮ ਨੂੰ ਪੇਸ਼ ਕੀਤਾ ਜਾਂਦਾ ਹੈ 7 ਵਜੇ ਤੋਂ 9 ਵਜੇ ਤੱਕ UK ਦੇ ਟਾਈਮ ਦੇ ਅਨੁਸਾਰ। ਇਸ ਵਿੱਚ ਮੈਂ ਪੇਸ਼ ਕਰਦੀ ਹਾਂ ਕੁਛ ਆਪਣੀ ਪਸੰਦ ਦੇ ਗੀਤ, ਕੁਛ ਤੁਹਾਡੀ ਪਸੰਦ ਦੇ ਗੀਤ, ਤੁਹਾਡੀਆਂ ਫਰਮਾਇਸ਼ਾਂ ਅਤੇ ਤੁਹਾਡੇ ਨਾਲ ਗੱਲਬਾਤ। ਤੁਸੀਂ ਆ ਕੇ ਵੀ, ਤੁਹਾਡੇ ਵਾਸਤੇ ਲਾਈਨਸ ਖੁੱਲ੍ਹੀਆਂ ਹੁੰਦੀਆਂ ਨੇ। ਤੁਸੀਂ ਆ ਕੇ ਜੇਕਰ ਕੋਈ ਕਵਿਤਾ ਪੜ੍ਹਨੀ ਹੋਵੇ, ਸ਼ੇਰੋ ਸ਼ਾਇਰੀ ਕਰਨੀ ਹੋਵੇ, ਚੁਟਕਲੇ ਦੱਸਣੇ ਹੋਣ ਜਾਂ ਆਪਣੇ ਵਿਚਾਰ ਦੱਸਣੇ ਹੋ ਤਾਂ ਤੁਸੀਂ ਆ ਸਕਦੇ ਹੋ, ਲਾਈਵ ਵੀ ਆ ਕੇ ਤੁਸੀਂ ਗੱਲਬਾਤ ਕਰ ਸਕਦੇ ਹੋ। ਇਹ ਤੁਹਾਡਾ ਹੀ ਪ੍ਰੋਗਰਾਮ ਹੈ, ਚੰਗਾ ਲੱਗਦਾ ਹੈ ਜੋ ਤੁਸੀਂ ਇਸ ਵਿੱਚ ਆਉਂਦੇ ਹੋ, ਹਿੱਸਾ ਲੈਂਦੇ ਹੋ। ਅਮੀਨ ਮਲਿਕ ਜੀ, ਤੁਸੀਂ ਕੀਤਾ ਟੈਲੀਫੋਨ ਅਤੇ ਸਾਨੂੰ ਯਾਦ ਕੀਤਾ, ਪ੍ਰੋਗਰਾਮ ਪਸੰਦ ਕਰ ਰਹੇ ਹੋ ਅਤੇ ਸੁਣਨਾ ਚਾਹੁੰਦੇ ਹੋ ਤੁਸੀਂ ਆਰਫ ਲੋਹਾਰ ਜੀ ਦੀ ਆਵਾਜ਼ ਵਿੱਚ ਇਹ ਗੀਤ। ਕਹਿੰਦੇ ਨੇ ਕਿ ਸਾਰੇ ਸੁਣਨ ਵਾਲਿਆਂ ਵਾਸਤੇ ਇਹ ਗੀਤ ਹੈ, ਸਾਰਿਆਂ ਨੂੰ ਡੈਡੀਕੇਟ ਕੀਤਾ ਜਾਵੇ। ਅਤੇ ਲਓ ਜੀ, ਸਾਰੇ ਜਿੰਨੇ ਵੀ ਇਸ ਵੇਲੇ ਸੁਣ ਰਹੇ ਨੇ, ਜਿੱਥੇ ਜਿੱਥੇ ਵੀ ਹੋ ਤੁਸੀਂ, ਅਤੇ ਸਾਰਿਆਂ ਵਾਸਤੇ ਇਹ ਗੀਤ ਅਮੀਨ ਮਲਿਕ ਜੀ ਵੱਲੋਂ। ਅਤੇ ਯਾਕੂਬ ਸਾਹਿਬ ਜੀ, ਤੁਹਾਡਾ ਟੈਲੀਫੋਨ ਕਰਨ ਦਾ, ਯਾਦ ਕਰਨ ਦਾ ਬਹੁਤ ਬਹੁਤ ਸ਼ੁਕਰੀਆ। ਅਤੇ ਜੀ ਹਾਂ, ਜਿਸ ਗੀਤ ਦੀ ਤੁਸੀਂ ਫਰਮਾਇਸ਼ ਕੀਤੀ ਹੈ ਮੈਂ ਕੋਸ਼ਿਸ਼ ਕਰ ਰਹੀ ਹਾਂ, ਜੇ ਮਿਲ ਗਿਆ ਤਾਂ ਮੈਂ ਜ਼ਰੂਰ ਲਗਾਵਾਂਗੀ। ਅਤੇ ਜੋ ਤੁਸੀਂ ਉਹਦਾ ਨਾਂ ਦੱਸਿਆ ਹੈ ਬੜਾ ਸੋਹਣਾ ਲੱਗਿਆ ਹੈ, ਅਤੇ ਸਾਨੂੰ ਸੁਣਨ ਵਾਲਿਆਂ ਨੂੰ ਵੀ ਪਸੰਦ ਆਏਗਾ, ਪਰ ਮੈਨੂੰ ਲੱਭ ਜਾਵੇ ਜੇ ਮਿਲ ਗਿਆ ਨਾ ਤਾਂ ਮੈਂ ਜ਼ਰੂਰ ਲਗਾਵਾਂਗੀ। ਅਤੇ ਗੀਤ ਲਗਾਉਣ ਤੋਂ ਪਹਿਲਾਂ ਮੈਂ ਅੱਜ ਦੀ ਬੁਝਾਰਤ ਵੀ ਪੁੱਛ ਲੈਂਦੀ ਹਾਂ। ਢਿੱਡ 'ਚੋਂ ਕੱਢ ਕੇ ਵੱਖੀ ਵਿੱਚ ਮਾਰੀ, ਸੜ ਕੇ ਸਵਾਹ ਹੋ ਗਈ ਸਾਰੀ ਦੀ ਸਾਰੀ। ਢਿੱਡ 'ਚੋਂ ਕੱਢ ਕੇ ਵੱਖੀ ਵਿੱਚ ਮਾਰੀ, ਸੜ ਕੇ ਸਵਾਹ ਹੋ ਗਈ ਸਾਰੀ ਦੀ ਸਾਰੀ। ਨੰਬਰ ਹੈ 01142618181 ਅਤੇ ਵਟਸਐਪ ਦਾ ਨੰਬਰ ਹੈ 07939849339। ਅਤੇ ਚਲੋ ਸੁਣਦੇ ਹਾਂ ਇਹ ਗੀਤ, ਖਾਸ ਕਰਕੇ ਅਮੀਨ ਮਲਿਕ ਜੀ ਤੁਹਾਡੀ ਫਰਮਾਇਸ਼ 'ਤੇ।

0: ਹੈਂ ਜੀ, ਉਹ ਮੈਂ ਤੂੰ ਉੱਥੇ ਸਾਂ ਯਾਰ, ਮਿਗੀ ਤਾਂ ਫਲਾਣਾ ਸਾਹਿਬ ਬੜੀ ਆਉਣੀ ਹੋਣੀ ਸੀ, ਅੱਜ ਤਾਂ ਬੰਦੇ ਬਹਿਣੇ ਕੋਈ ਬੜੀ ਮਹਿਫਲ ਲੱਗਣੀ ਹੋਣੀ ਸੀ। ਉਹ ਆਖਣੇ ਇਹ ਜਿਹੜੀ ਸਾਰੀ ਮੰਜ਼ਰ ਸੀ ਉਹ ਸੀ ਫਰਾਕ ਨਹੀਂ, ਹੁਣ ਉਹ ਆਖਣੇ ਆਪਣਾ ਆਪ ਭੁਲਾਇਆ ਆਪ, ਜਿਹੜਾ ਆਪਣਾ ਆਪ ਭੁੱਲ ਗਿਆ ਨਾ ਬੰਦਾ, ਫਿਰ ਅਸਲ ਮੰਜ਼ਰ ਤਾਂ ਪੁੱਛਣਾ ਸ਼ੁਰੂ ਹੋ ਜਾਣਾ। ਤਾਂ ਖਬਰ ਨਾ ਰਹੀ ਵਾਲੂ ਤਾਂ ਰਾਂਝੇ ਵਿੱਚ ਸਮਾਵੇ ਮੁਹੰਮਦ ਅਤੇ ਛੁੱਟੀ ਈਰ ਜੰਜਾਲੂ। ਕਿਆ ਮਤਲਬ ਵਾ, ਇਹ ਈਰ ਜਿਹੜੀ ਆ ਨਾ ਇਹ ਰਾਂਝੇ ਪਿੱਛੇ, ਰਾਂਝੇ ਪਿੱਛੇ ਦੌੜਨੀ ਪਈ, ਰਾਂਝੇ ਨਹੀਂ ਆਸ਼ਕ ਹੈ। ਹੁਣ ਇਹ ਰਾਂਝੇ ਨਾਲ ਜਲੈ ਪਹੁੰਚ ਗਿਆ, ਰਾਂਝੇ ਕੀ ਹਾਸਲ ਕਰ ਲਿਆ ਸੀ, ਰਾਂਝੇ ਨਾਲ ਜਲ ਚਲੀ ਗਿਆ ਸੀ, ਤਾਂ ਬਸ ਇਸ ਤਰ੍ਹਾਂ ਵਸਾਲ ਹੋ ਜਾ ਸੀ, ਵਸਲ ਹੋ ਜਾ ਸੀ, ਦੀਦਾਰ ਹੋ ਜਾ ਸੀ, ਬਲਕਿ ਹਿੱਕ ਮਿੱਕ ਹੋ ਜਾ ਸਨ, ਤਾਂ ਗੱਲ ਖਤਮ ਹੋ ਗਈ। ਮੀਆਂ ਸਾਹਿਬ ਫਰਮਾਇਆ ਜੀ, ਕਤਰਾ ਵੰਜ ਪਿਆ ਦਰਿਆਵੇ ਤਾਂ ਦੱਸੋ ਕੌਣ ਕਹਾਵੇ, ਜਿਸ ਦੇ ਪਿੱਛੇ ਆਪ ਗੁਆਵੇ ਆਪ ਉਹ ਬਣ ਜਾਵੇ। ਕਤਰਾ ਵੰਜ ਪਿਆ ਦਰਿਆਵੇ ਦੱਸੋ ਕੌਣ ਕਹਾਵੇ, ਜਿਸ ਦੇ ਪਿੱਛੇ ਆਪ ਗੁਆਵੇ ਆਪ ਉਹ ਬਣ ਜਾਵੇ। ਕਤਰਾ ਪਾਣੀਆਂ ਦੀ ਨਾਪ ਚਾਹੀਦੀ, ਦਰਾਇਟੀ ਸੁੰਦਰਾਇਟੀ ਵੀ ਆ ਜੀ। ਅੱਛਾ ਮੀਂਹ ਦੱਸੋ, ਹੁਣ ਤੁਸੀਂ ਆਖ ਸੋ ਕਿ ਉਸ ਆਪਣੇ ਆਪ ਮਾਰ ਦਿੱਤਾ, ਖਤਮ ਕਰ ਦਿੱਤਾ ਨਾ, ਜਦੋਂ ਆਪਣੀ ਪਛਾਣ ਖਤਮ ਕੀਤੀ, ਕਿਆ ਬਣ ਗਿਆ ਸਮੁੰਦਰ। ਪਰ ਇਹ ਬਾਤ ਇੱਥੇ ਹੀ ਕਾਫੀ ਹੈ, ਕਿਉਂਕਿ ਮੈਂ ਸਮਝਣਾ ਕਿ ਜਾਂ ਜਾਂ ਇਹ ਬਾਰਡਰ ਕ੍ਰਾਸ ਹੋਣੇ ਨੇ, ਫਿਰ ਜ਼ਰਾ ਕਈ ਦਫ਼ਾ ਹੋਰ ਵੀ ਮਤਲਬ ਹੈ ਕਿ ਮੌਕੇ ਆ ਜਾਣੇ ਐਸੇ। ਦੇਖੋ ਨਾ, ਅਲਾਮਾ ਸਾਹਿਬ ਵੀ ਜਿਹੜਾ ਕਈ ਦਫ਼ਾ ਅਸੀਂ ਗੱਲਾਂ ਕੀਤੀਆਂ ਨਾ, ਤਾਂ ਅਸੀਂ ਉਹਨਾਂ ਦੀ ਗੱਲਾਂ ਅੱਗੇ ਪੇਸ਼ ਕਰਨੇ, ਲੇਕਿਨ ਕਈ ਦਫ਼ਾ ਉਹ ਚੀਜ਼ਾਂ ਮੈਂ ਸਮਝਣਾ ਕਿ ਉਹ ਜ਼ਰਾ ਉਹ ਨਹੀਂ ਰਹਿਣੀ। ਪਰ ਅਸਾਂ ਆਪਣੇ ਵਾਕਿਆ ਤਰਫ ਜੁਲੇ ਹਾਂ ਜੀ, ਬਾਤ ਹੀ ਅਸਾਂ ਜਿਹੜਾ ਆਪਣੇ ਵਾਕਿਆ ਤਰਫ ਜਾ ਰਹੇ ਹਾਂ ਕਿ ਅਲਾਮਾ ਸਾਹਿਬ ਮੀਆਂ ਸਾਹਿਬ ਜਿਹੜਾ ਵਾਕਿਆ ਪੇਸ਼ ਕੀਤਾ ਸੈਫਲ ਮਲੂਕ ਜੀ, ਅਸਾਂ ਬੜੀ ਮਜ਼ੇ ਦੀ ਗੱਲ ਹੈ ਕਿ ਅਸਾਂ ਪਹੁੰਚ ਰਹੇ ਤਾਂ ਆਏ ਹਾਂ, ਲੇਕਿਨ ਅਸਾਂ ਕਾਫੀ ਸਲੋਅ ਹੋਈ ਗਏ ਹਾਂ। ਇਹ ਅਸਾਂ ਇੱਥੇ ਪਹੁੰਚੇ ਸੀਗਾ ਕਿ ਉਹ ਜਿਹੜੇ ਦੋ ਸ਼ਾਮੋਰੇ ਸੀ, ਉਹ ਤਸਵੀਰਾਂ, ਉਹ ਪੋਰਟਰੇਟ ਵਾਲਦ ਸਾਹਿਬ ਆਪਣੇ ਬੇਟੇ ਸ਼ਹਿਜ਼ਾਦੇ ਸੈਫਲ ਮਲੂਕ ਕੀ ਦੱਸਣੇ ਪਏ ਕਿ ਇਹ ਕਿਸ ਤਰ੍ਹਾਂ ਆਏ ਮਾੜੇ ਕੋਲ, ਕਿਸ ਤਰ੍ਹਾਂ ਪਹੁੰਚੇ, ਤਾਂ ਕਿ ਉਸਦੀ ਖਬਰ ਅੱਛਾ ਨਾ, ਜਾਂ ਕੁਦਰੋਂ ਫੋਟੋ ਆਏ ਤਾਂ ਮੈਂ ਕੁੱਥਾ ਤੱਕ ਸ਼ਾਇਦ ਉਸਕੀ ਥੋੜ੍ਹੀ ਜਿਹੀ ਭਾਈ ਮਤਲਬ ਉਹ ਆਸਾਨ ਹੋ, ਈਜ਼ੀ ਹੋ ਜਾਏ ਉਸਕੀ, ਵੈਸੇ ਭੁਲਾਣੇ ਤਰ੍ਹਾਂ ਨੇ ਕੋਸ਼ਿਸ਼ ਕੀਤੀ ਨੇ। ਜਿਸ ਤਰ੍ਹਾਂ ਅਸਾਂ ਵੀ ਕਹਿੰਦਾ ਭੁਲਾਣੇ ਤਰ੍ਹਾਂ ਬੱਚਿਆਂ ਕੀ ਇੱਧਰ ਉੱਧਰ ਕਰਨੇ ਨੇ, ਕੱਲ੍ਹ ਸਵੀਟ ਤੂੰ ਕਿੰਨੀ ਦੱਸਾਂ, ਇਹ ਕੱਲ੍ਹ ਜੁੱਸਾਂ ਫਲਾਣੀ ਜੀ, ਹੁਣ ਤੂੰ ਇਹ ਖਾਈ ਗਣ, ਕੱਲ੍ਹ ਤੂੰ ਅਸਾਂ ਪੀਜ਼ਾ ਮੰਗਾਈ ਦੱਸਾਂ, ਕੱਲ੍ਹ ਫਲਾਣਾ, ਇਸ ਤਰ੍ਹਾਂ ਅਸਾਂ, ਔਰ ਬੜੀ ਮਜ਼ਾ ਇੱਥੇ ਵੈਸੇ ਝੂਠ ਹੀ ਬੋਲੇ ਹਾਂ। ਵੈਸੇ ਚੂੰਕਿ ਟਾਈਮ ਜਿਹੜਾ ਬੜਾ ਸ਼ਾਰਟ ਹੈ, ਅਲਾ ਇੱਥੇ ਵੀ ਅਸਾਂ ਝੂਠ ਝਾਟ ਬੋਲੀ ਤਾਂ ਬਸ। ਅੱਛਾ ਫਿਰ ਤਰੀਕਾਕਾਰ ਪਤਾ ਵੀ ਕਿਉਂ ਹੋਣਾ, ਤਰੀਕਾਕਾਰ ਹੀ ਹੋਣਾ, ਇਹ ਝੂਠ ਝੂਠ ਮਾਰੀ ਨਾ, ਤਾਂ ਫਿਰ ਬੱਚਿਆਂ ਨੂੰ ਥੋੜ੍ਹੇ ਅਰਸੇ ਪਤਾ ਲੱਗ ਜਾਣਾ ਬਾਰਫੂ ਬੜੇ ਝੂਠੇ, ਫਿਰ ਬੱਚੇ ਪੁੱਛਦੇ ਹੀ ਨਹੀਂ ਹਕੀਕਤ ਵੇ। ਤਾਂ ਕਹੋ ਨਾ, ਤੁਹਾਨੂੰ ਤੱਕਿਆ ਹੋ ਸੀ ਕਿ ਜੇ ਕਈ ਦਫ਼ਾ ਤੁਹਾਨੂੰ ਗੱਲ ਕੋਈ ਕਰੋ, ਤੁਸੀਂ ਗੱਲ ਉੱਪਰ ਹੋ, ਤੁਸੀਂ ਅਗਰ ਅਮਲ ਕਰੀ ਕਿਡੋ ਨਾ, ਤਾਂ ਕਰ ਲੈਣਗੇ ਫਾਰਮੂਲਾ ਪਤਾ ਲੱਗੀ ਜਾਣਾ ਕਿ ਇਹ ਜਨਾਬ ਜਿਹੜੇ ਸਾਡੇ ਸਰਦਾਰ ਹੈ ਨਾ, ਇਹ ਜਿਹੜੇ ਕਰ ਰਹੇ ਸਰਬਰਾਹ ਹੈ, ਇਹ ਤਾਂ ਬੜੀ ਗੱਲ ਕਰਨ ਪਿੱਛੇ ਹਟ ਰਹੇ ਨਹੀਂ ਜੀ, ਇਹਨੇ ਐਸਾ ਪਰਸੋਂ ਐਸਾ ਇਹ ਚੀਜ਼ ਅਣਸਾ ਤਾਂ ਆਉਂਦੀ ਨੇ ਨਾ, ਲੇਕਿਨ ਅਸਾਂ ਯਕੀਨ ਕਰੋ ਬਸ ਇਹੀ ਗੱਲ ਹੀ ਨਾ, ਤਾਂ ਹੀ ਸਾਡਾ ਮੁਕਾਮ ਕੋਈ ਨਹੀਂ ਰਿਹਾ ਨਾ, ਤਾਂ ਹੀ ਬਾਦਸ਼ਾਹ ਹੋਰ ਪੁੱਛਣਾ ਹੀ ਕੋਈ ਨਹੀਂ ਨਾ, ਰਿਆਇਆ ਆਜ਼ਾਦ ਹੋਈ ਵੀ ਹਕੀਕਤ ਵੇ। ਵਰਨਾ ਹੋਵੇ ਬਾਦਸ਼ਾਹ ਤਾਂ ਕਿੰਗਡਮ ਉਸਨੇ ਸਾਰੇ ਸਲਾਮੀ ਨਾ ਹੋਇਆ ਜੀ, ਇਹ ਹੋ ਨਹੀਂ ਸਕਣਾ। ਬਹਰਲ ਇਹ ਮੈਂ ਸਮਝਣਾ ਇਹ ਖਾਸ ਨੁਕਤਾ ਆ, ਔਰ ਅਸਾਂ ਕਿ ਇਸ ਨੁਕਤੇ 'ਚੋਂ ਇਹ ਸਾਰੀ ਚੀਜ਼ਾਂ ਅਸਾਂ ਤੱਕਣੀ ਚਾਹੀਦੀਆਂ ਕਿ ਅਸਾਂ ਇਹ ਚੀਜ਼ਾਂ ਕਿਸ ਵਾਸਤੇ ਕਰਨੇ ਆ ਜੀ। ਲਿਹਾਜ਼ਾ ਹੁਣ ਇੱਕ ਬਾਤ ਹੋਰ ਆਈ, ਅਸੀਂ ਨਹੀਂ ਦੇਣੇ ਵੀ, ਲੇਕਿਨ ਉਹ ਚਲੋ ਇਨਸ਼ਾਅੱਲਾ ਫੇਰ ਕਰੇ। ਬਹਰਲ ਜੀ ਉਹ ਕਿਆ ਹੋਇਆ ਕਿ ਬਾਦਸ਼ਾਹ ਸਲਾਮਤ ਜਿਹੜੇ ਉਹ ਆਖਣੇ ਪਏ ਜੀ ਕਿ ਐਸੀ ਸੂਰਤ ਜਿਹੜੀ ਜੋ ਤੱਕੇ ਨੇ ਨਾ, ਯਾਨੀ ਬਾਦਸ਼ਾਹ ਸਲਾਮਤ ਆਖਿਆ ਜੀ ਉਹ ਬਕਸਾ ਵਗੈਰਾ ਖੋਲੋ, ਉਹ ਜਿਹੜਾ ਉਹ ਆਏ ਚੀਜ਼ਾਂ ਬਾਹਰ, ਤਾਂ ਉਹਨਾਂ ਇਹ ਤਸਵੀਰਾਂ ਬੜੀਆਂ ਸੋਹਣੀਆਂ ਆ। ਉਹ ਆਣੇ ਸਭ ਹਕੀਕ ਐਸੀ ਸੂਰਤ ਧਰਤੀ ਉੱਤੇ ਸੁੱਝੀ ਨਹੀਂ ਅਸਾਂ ਨੂੰ, ਨਬੀ ਸਲਮਾਨ ਦੱਸੋ ਯਾਰੋ ਆਉਂਦੀ ਕਿਸ ਜਾਣੂ। ਉਹ ਜਿਹੜਾ ਉਹਨੂੰ ਪਰੀਆਂ ਦੱਸਿਆ ਨਾ ਕਿ ਅਸਾਂ ਸਲਮਾਨਾ ਸਲਮ ਭੇਜਿਆ ਔਰ ਅਸਾਂ ਉੱਥੋਂ ਇਹ ਚਾਹੀਦਾ ਆਉਂਦੀਆਂ, ਤਾਂ ਉਹਨਾਂ ਪੁੱਛਿਆ ਯਾਰ ਅਸਾਂ ਇੱਕ ਸੂਰਤ ਦਾ ਨਹੀਂ ਤੱਕੀ, ਤਾਂ ਉਹਨਾਂ ਕੋਈ ਕਿਹੜੇ ਜਾਣੂ ਆਉਂਦੀ, ਉਹਨੇ ਬਾਰੇ ਸਾਕੇ ਦੱਸੋ ਕਿ ਯਾਰ ਤਸਵੀਰ ਕੁਛ ਨਹੀਂ ਹੈ, ਕਿਆ ਕਿਸ ਤਰ੍ਹਾਂ ਬਣਾਈ ਗਈ, ਕਿਆ ਸਿਸਟਮ ਆ। ਹੁਣ ਉਸ ਗੱਲ ਨਹੀਂ ਹੈਗਾ ਉਹ ਜਿਹੜਾ ਉਹ ਬਾਤ ਹੋਣੀ ਪਈ, ਤਾਂ ਆਖਣੇ ਕਿ ਸਭ ਹਕੀਕਤ ਦੀ ਉਹਨਾਂ ਇੱਕ ਦਿਨ ਸ਼ਾਹ ਸਲਮਾਂ ਸਭ ਹਕੀਕਤ ਦੱਸੀ ਉਹਨਾਂ, ਉਹ ਜਿਹੜੀਆਂ ਪਰੀਆਂ ਹੋਈਆਂ ਉਹਨਾਂ ਉਹ ਹਕੀਕਤ ਦੱਸੀ ਕਿ ਇਹ ਕਿਆ ਹੋਇਆ। ਉਹ ਆਣੇ ਸਭ ਹਕੀਕਤ ਦੱਸੀ ਉਹਨਾਂ ਇੱਕ ਦਿਨ ਸ਼ਾਹ ਸਲਮਾਂ ਬੈਠਾ ਮਜਲਸ ਖੂਬ ਸੁਆ ਕੇ ਰੌਣਕ ਗਹਿਮਾ ਗਹਿਮਾ, ਯਾਨੀ ਉਹ ਮਹਿਫਲ ਸਜਾਣੇ ਸੀ ਨਾ ਜੀ, ਬੜੀ ਮਹਿਫਲ ਲੱਗੀ ਵੀ ਜੀ, ਬੜਾ ਗਹਿਮਾ ਗਹਿਮਾ ਹੀ ਹੈ, ਤਾਂ ਮਹਿਫਲ ਸੁਆ ਕੇ ਬੈਠਣਾ ਮਤਲਬ ਮਹਿਫਲ ਲਗਾ ਕੇ ਬੈਠਾ ਆ, ਹੈ ਜੀ। ਤਾਂ ਉਹ ਕਿਹਾ ਯਾਰ ਇਹ ਮਹਿਫਲਾਂ ਹੋਈਆਂ ਸਨ, ਹੈ ਜੀ, ਅੱਲਾ ਪਾਕ ਅਸਾਂ ਕਿ ਵੀ ਮਹਿਫਲਾਂ ਸਜਾਣੇ ਤੋਫੀਕ ਦੇ। ਯਕੀਨ ਕਰ ਸੋ ਅਸਾਂ ਇਲਮ ਖਾਲੀ ਕਿਤਾਬਾਂ 'ਚ ਨਹੀਂ ਸੀ ਲੋਕ ਸਿੱਖਣੇ, ਮੈਂ ਤੁਸੀਂ ਦੱਸਿਆ ਕਿ ਬੇਸ਼ੁਮਾਰ ਬੰਦੇ ਜਿਹਨਾਂ ਕੋਲ ਦੋ ਚਾਰ ਜਮਾਤਾਂ ਦੁਨਿਆਵੀ ਨਹੀਂ ਸੀ, ਤਾਂ ਉਹਨਾਂ ਕੋਲ ਉੱਥੋਂ ਗੱਲਾਂ ਕਰ ਸਾਨੂੰ ਗੱਲਾਂ ਕਰ ਸਕਣੇ, ਉਹਨੇ ਯਾਦਾਂ 'ਚ ਦੇਖੋ ਉਹ ਗੱਲਾਂ ਕਿਸ ਤਰ੍ਹਾਂ ਸਿੱਖਣੇ ਸੀ ਔਰ ਕਿਆ ਦਰਸ ਦੇਣੇ ਸੀ। ਬਹਰ ਅਸਾਂ ਜਵਾਬ ਮੈਂ ਦੱਸਿਆ ਉਹ ਗੱਲ ਹੀ ਨਹੀਂ ਰਹੀ ਜੀ, ਐਵੇਂ ਅਸਾਂ ਤਾਂ ਕਹੋ ਨਾ ਆਪਣੇ ਘਰੇ ਕਿਤੇ ਝੂਠ ਬੋਲੇ ਹਾਂ, ਮੈਂ ਤੁਸੀਂ ਦੱਸਿਆ ਨਾ ਮਿਸਾਲ ਦਿੱਤੀ ਛੋਟੀ ਜੀ, ਇੱਕ ਬਿਲਕੁਲ ਛੋਟੀ ਜਿਹੀ ਮਿਸਾਲ ਹੈ ਜੀ। ਉੱਧਰ ਅਸਾਂ ਆਣੇ ਭਾਈ ਹੁਣ ਵੈਸੇ ਅਗਰ ਕੋਈ ਬੱਚਾ ਮੈਂ ਮਤਲਬ ਹੈ ਮੇਰਾ ਹੀ ਬੱਚਾ ਵੀ ਹੈ ਬਾਹਰ ਬੜੇ ਝੂਠ ਬੋਲਣਾ ਜੀ ਤਾਂ ਮੈਂ ਤਾਂ ਉਸ ਨਾਲ ਨਾਰਾਜ਼ ਹੋ ਗਿਆ ਸਾਂ ਡੇਰੇ ਨਾਲ ਨਾਰਾਜ਼ ਹੋ ਗਿਆ ਸਾਂ ਲੇਕਿਨ ਯਾਰ ਹਕੀਕਤ ਜਿਹੜੀ ਹੈ ਹੋਰ ਕਿਹਾ ਨਹੀਂ ਅਗਰ ਤੁਸੀਂ ਅਜੇ ਤੂੰ ਹੋਰ ਕਰਨਾ ਸ਼ੁਰੂ ਕਰਦੇ ਹੋ ਅਗਲੇ ਹਫ਼ਤੇ ਜੀ 5-6 ਦਿਨ ਤਾਂ ਕਹਿਣ ਲੱਗ ਦਿਹਾੜੀ ਕਿਤਨੇ ਹੋਣਾ ਇਸੇ ਤਰ੍ਹਾਂ ਹੋਣਾ ਨਾ ਤਾਂ ਬਾਤ ਇਹ ਭਾਈ ਉਹਨੇ ਪਤਾ ਚੱਲ ਗਿਆ ਔਰ ਅੱਲਾਹ ਤਾਲਾ ਉਹਨੇ ਦਿਲ ਹੀ ਬਾਹੀ ਦੇਣਾ ਉਹਨੇ ਕਿ ਦੱਸਣਾ ਹੀ ਪੈਣਾ ਕਿ ਫਿਰ ਤੁਹਾਨੂੰ ਇਹ ਮੁਕਾਮ ਆ ਇਹ ਹਕੀਕਤ ਤੋਂ ਦੱਸਾਂ ਮੈਂ ਔਰ ਜੇ ਸੱਚ ਬੋਲ ਸੋ ਤਾਂ ਵੀ ਪਤਾ ਚੱਲਣਾ ਸ਼ੁਰੂ ਹੋ ਜਾਸੀ ਇਹ ਵੀ ਤੁਹਾਨੂੰ ਦੱਸਾਂ ਮੈਂ ਇਹ ਫਿਰ ਉਹਨਾਂ ਨੇ ਦਿਲਾਂ ਵਿੱਚ ਅੱਲਾਹ ਪਾਕ ਬਾਸੀ ਕਿ ਨਹੀਂ ਨਹੀਂ ਇਹ ਤਾਂ ਇਹ ਸੱਚ ਬੋਲਿਆ ਬੰਦਾ ਫਿਰ ਘਰੋਂ 'ਚ ਆਵਾਜ਼ਾਂ ਹੋਇਆ ਸਾਨੂੰ ਬਾਹਰੋਂ ਆਵਾਜ਼ਾਂ ਹੋਣੀ ਸ਼ੁਰੂ ਹੋ ਜਾਂਦਾ ਠੀਕ ਹੈ ਹੋਰ ਚੀਜ਼ਾਂ ਹੋਣੀਆਂ ਮਤਲਬ ਹਰ ਬੰਦੇ ਨੇ ਆਪਣਾ ਤਰੀਕਾ ਆ ਕੋਈ ਬੰਦਾ ਕਿਸੇ ਕੀ ਪਸੰਦ ਆਉਣਾ ਨਹੀਂ ਆਉਣਾ ਮੈਂ ਤੁਸੀਂ ਦੱਸਿਆ ਸੀ ਅੱਛੀ ਦੁਕਾਨਾਂ ਪਰ ਮਾਲ ਵੇਚਣੇ ਹੋਣਾ ਕੋਈ ਬੰਦਾ ਉੱਥੋਂ ਕਿਣਿਆ ਜਾਂ ਨਾ ਕਿਣਿਆ ਲੇਕਿਨ ਇਹ ਜ਼ਰੂਰ ਅਸੀਂ ਕਿ ਜ਼ਰੂਰ ਆਪਣੀਆਂ ਮਹਿਫਲ 'ਚ ਬਈ ਤਾਂ ਸੁਣ ਨਹੀਂ ਯਾਰਾ ਅਸਾਂ ਬੇਸ਼ੱਕ ਉਸ ਨਾਲ ਨਾਰਾਜ਼ ਹਾਂ ਉੱਥੋਂ ਅਸਾਂ ਸੌਦਾ ਬਿਲਕੁਲ ਨਾ ਕਿਣਿਆ ਲੇਕਿਨ ਸੌਦਾ ਨੰਬਰ 1 ਉਸ ਕੋਲ ਆ ਇਹ ਹੀ ਅਸਲ ਬਾਤ ਨੇ ਇਹ ਹੀ ਇਤਮਾਦ ਹੈ ਔਰ ਇਹ ਹੀ ਯਕੀਨ ਹੈ ਔਰ ਇਹ ਹੈ ਤਬਲੀਗ ਨੇ ਜਿਹੜਾ ਤੁਸੀਂ ਆਪਣਾ ਸਟੇਟਸ ਆਪਣਾ ਕਿਰਦਾਰ ਇਸ ਤਰ੍ਹਾਂ ਬਣਾ ਸਟਿਆ ਕਿ ਲੋਕ ਆਖਣਾ ਹੀ ਪੈਣ ਔਰ ਅਮਲੀ ਤੌਰ 'ਤੇ ਸਾਬਤ ਕੀਤਾ ਕਿ ਇਹ ਚੀਜ਼ਾਂ ਮੌਜੂਦ ਆ ਅਤੇ ਫਿਰ ਕਿਹਾ ਸੀ ਕਿ ਤੁਹਾਡੀ ਗੱਲ ਤਾਂ ਲੋਕ ਸੁਣ ਸਨ ਉਸ ਨਾਲ ਅਮਲ ਉਸੀ ਤੁਸੀਂ ਇੱਕ ਨਮੂਨਾ ਬਣ ਸਕਦਾ ਹੈ ਔਰ ਅਸੀਂ ਸਭ ਤੋਂ ਬੜੀ ਮਿਸਾਲ ਜਿਹੜੀ ਹੈ ਅਗਰ ਅਸਾਂ ਕੀ ਮਿਲਣੀ ਤਾਂ ਹਜ਼ੂਰ ਪਾਕ ਸੱਲਮ ਤੋਂ ਮਿਲਣੀ ਜਿਹੜੇ ਅਜੇ ਯਾਨੀ ਨਬੂਤ ਦਾ ਐਲਾਨ ਨਹੀਂ ਸਾ ਹੋਇਆ ਉਸ ਤੋਂ ਪਹਿਲੇ ਵੀ ਉਹ ਆਪਣੇ ਮੱਕੇ ਸ਼ਰੀਫ ਦੇ ਅੰਦਰ ਉਸ ਲੈ ਉਹਨਾਂ ਕੀ ਵੀ ਸਾਦਕ ਅਮੀਰ ਦੇ ਲਕਬ ਨਾਲ ਪੁਕਾਰਿਆ ਜਾਣਾ ਸਾ ਇੱਕ ਨਾਜ਼ ਨੁਕਤੇ ਨੇ ਗੱਲ ਹੀ ਅਤੇ ਜਿਲ੍ਹਾ ਉਹਨਾਂ ਫਿਰ ਪੈਗਾਮ ਦਿੱਤਾ ਕੁਛ ਲੋਕਾਂ ਫਿਰ ਉਸੇ ਵੇਲੇ ਉਹਨਾਂ ਨੇ ਹੱਥ ਪਰ ਬੈਤ ਕੀਤੀ ਔਰ ਉਹਨਾਂ ਆਖਿਆ ਕਿ ਅਸੀਂ ਮੰਨੇ ਹਾਂ ਕਈ ਜੈਸੇ ਉਹ ਆਪਣੇ ਕਿਸੇ ਵਜ੍ਹਾ ਤੋਂ ਮਤਲਬ ਹੈ ਲੇਕਿਨ ਪਤਾ ਉਹਨਾਂ ਕੀ ਵੀ ਸਾ ਬੜੀ ਮਜ਼ੇ ਤੁਸੀਂ ਗੱਲ ਦੱਸਾਂ ਪਤਾ ਉਹਨਾਂ ਕੀ ਵੀ ਸਾ ਕਿ ਇਹ ਸੱਚੀ ਗੱਲ ਇੱਥੋਂ ਹੀ ਹੈ ਤਾਂ ਬਾਅਦ ਸਹੀ ਲਿਹਾਜ਼ਾ ਅਸਾਂ ਕਿ ਅੱਲਾਹ ਤਾਲਾ ਹੱਕ ਸੱਚ ਪਰ ਚੱਲਣ ਤੋਫੀਕ ਤਾਂ ਫਰਮਾਇਆ ਬਹਰਾਲ ਜੀ ਉਹ ਅਸਾਂ ਗੱਲ ਇਹ ਕਰਨੇ ਸਾਂ ਕਿ ਜਿਹੜੀ ਅਸਾਂ ਉਹ ਬਾਤ ਸੀ ਕਿ ਉਹ ਆਖਣੇ ਕਿ ਜੋ ਕੁਛ ਤਾਬੇ ਇਸ ਦੇ ਅੰਦਰ ਅੱਛਾ ਕੁਛ ਸਭ ਹਕੀਕਤ ਦੱਸੀ ਉਹਨਾਂ ਇੱਕ ਦਿਨ ਸ਼ਾਹ ਸਲਮਾਂ ਬੈਠਾ ਮਜਲਿਸ ਖੂਬ ਸੁਆ ਕੇ ਰੋਣੋ ਗਹਿਮਾ ਗਹਿਮਾ ਤਾਂ ਜੋ ਕੁਛ ਤਾਬੇ ਉਸ ਦੇ ਅੰਦਰ ਆਦਮ ਜਿਨ ਐਵਾਣਾ ਹਰ ਕੌਮੇ ਦੇ ਅਫਸਰ ਹਾਜ਼ਰ ਮਜਲਿਸ ਬਰੀ ਦੀਵਾਨਾ ਉਹ ਆਖਣੇ ਕਿ ਜਿਤਨੇ ਵੀ ਜਿਨ ਇਨਸਾਨ ਆਦਮ ਭਰੀਆਂ ਜਿਹੜੇ ਹਜ਼ਰਤ ਸਲਮਾਨ ਸਲਾਮ ਨੇ ਜ਼ੇਰੇ ਨਿਗਰਾਨੀ ਸੀ ਉਹ ਸਾਰੇ ਉਸ ਮਹਿਫਲ 'ਚ ਮੌਜੂਦ ਸੇ ਔਰ ਹਰ ਕੌਮ ਨੇ ਅਫਸਰ ਬੜੇ ਬੜੇ ਲੋਕ ਜਿਹੜੇ ਔਰ ਇਹ ਦੀਵਾਨਾ ਅਫਸਰ 'ਚ ਉਹ ਇਹ ਗੱਲ ਆਖਣੇ ਕਿ ਇਹ ਜਿਸ ਤਰ੍ਹਾਂ ਸਾਰੇ ਬੜੇ ਬੜੇ ਮਹਿਕਮੇ ਜਿਹੜੇ ਹੋਣੇ ਨਾ ਮਤਲਬ ਮੁੱਖ ਬਾਦਸ਼ਾਹ ਨੇ ਉਹਨਾਂ ਨੇ ਬੜੇ ਬੜੇ ਸੈਕਟਰੀ ਹੋਣੇ ਇਹ ਬੜੇ ਬੜੇ 20-22 ਗ੍ਰੇਡ ਨੇ ਬਿਊਰੋਕਰੇਸੀ ਜਿਹੜੀ ਹੈ ਬੜੇ ਬੜੇ ਅਫਸਰ ਹੈ ਉਹ ਜਿਹੜੀ ਸਹੀ ਬਰੀਫਿੰਗ ਕਰ ਸਕਣੇ ਉਹ ਬੰਦੇ ਉੱਥੇ ਬੈਠੇ ਸੀ ਬਹਰਹਾਲ ਅੱਗੇ ਜਨਾਬ ਚੱਲੇ ਹਾਂ ਜੀ ਕਿ ਬੈਠੇ ਪੜ੍ਹਦੇ ਸੁਣਦੇ ਕਿੱਸਾ ਤਾਂ ਮਿਹਤਰ ਯੂਸਫ ਵਾਲਾ ਤਾਂ ਸੁਣ ਉਸਨ ਉਹਦੇ ਦੀਆਂ ਗੱਲਾਂ ਤਾਂ ਕਿੰਦਾ ਸ਼ਾਹ ਉਜਾਲਾ ਹੁਣ ਉੱਥੇ ਬੈਠੇ ਹੋਏ ਸੀ ਤਾਂ ਗੱਲਾਂ ਕਿਹੜੀਆਂ ਕਰ ਰਹੇ ਸੀ ਹੁਣ ਅਸਾਂ ਪਹਿਲੀ ਗੱਲ ਬਹਿਣੇ ਵੀ ਨਾ ਅਤੇ ਜਿਵੇਂ ਅਸਾਂ ਗੱਲਾਂ ਕਿਹੜੀਆਂ ਕਰ ਸਾਂ ਉਹ ਆਣੇ ਸਲਮਾਨ ਸਲਮਾਨ ਮਹਿਫ ਲੱਗੀ ਵੀ ਬੜੇ ਬੜੇ ਵਜ਼ੀਰ ਮਸ਼ੀਰ ਬੈਠੇ ਵੇ ਬੜੇ ਬੜੇ ਜਿੰਨਾਂ ਭਰੀਆਂ ਬੜੇ ਬੜੇ ਬੰਦੇ ਬੜੇ ਬੜੇ ਜਿਹਨੇ ਕਦਾਵਰ ਸ਼ਖਸੀਅਤਾਂ ਉੱਥੇ ਬੈਠੀਆਂ ਵੀ ਆ ਤਾਂ ਗੱਲਾਂ ਹੋਣੀਆਂ ਪਈ ਯੂਸਫ ਅਲੈਹਿਸ ਸਲਾਮ ਨੇ ਉਸੜਨੀਆਂ ਮਿਹਤਰ ਯੂਸਫ ਵਾਲਾ ਮਤਲਬ ਉਹ ਯੂਸਫ ਅਲੈਹਿਸ ਸਲਾਮ ਜੋ ਬੜਾ ਸਰਦਾਰ ਹੈ ਜੀ ਉਹ ਨਬੀ ਜਿਹੜੇ ਉਹਨਾਂ ਨੇ ਗੱਲ ਹੋਣੀ ਪਈ ਉਹਨਾਂ ਨਾਲ ਕਿਤਨਾ ਖੂਬਸੂਰਤੀ ਨੇ ਬਾਰੇ 'ਚ ਜ਼ਿਕਰ ਹੋਣਾ ਪਿਆ ਉਹਨਾਂ ਨੇ ਉਸਣ ਦੀ ਗੱਲ ਹੋਣੀ ਪਈ ਤਾਂ ਵੈਸੇ ਤੁਸੀਂ ਦੱਸਾਂ ਮੈਂ ਜਿਹੜਾ ਉਸਣ ਆ ਨਾ ਇਹ ਵੈਸੇ ਇੱਕ ਬਹੁਤ ਬੜਾ ਮਜ਼ਮੂਨ ਆ ਲੇਕਿਨ ਅੱਲਾਹ ਤਾਲਾ ਇਸ ਇਨਸਾਨ ਕੀ ਬੜਾ ਖੂਬਸੂਰਤ ਬਣਾਇਆ ਔਰ ਉਸਣ ਕੀ ਅੱਲਾਹ ਪਾਕ ਪਸੰਦ ਕਰਨਾ ਹਰ ਇਨਸਾਨ ਹੀ ਖੂਬਸੂਰਤ ਹੈ ਇਹ ਵੀ ਤੁਸੀਂ ਦੱਸਾਂ ਸਿਰਫ ਔਰ ਸਿਰਫ ਅਸਾਂ ਚੁੱਕੇ ਉਸ ਮਿਆਰ ਪਰ ਸਾਡੀ ਨਜ਼ਰ ਨਹੀਂ ਲਿਹਾਜ਼ਾ ਅਸਾਂ ਬਸ ਉਸ ਲਿਹਾਜ਼ ਆਪਣੇ ਲੇਵਲ ਨਾਲ ਹਰ ਆਪਣੇ ਮਿਆਰ ਹਰ ਚੀਜ਼ ਦੂਸਰੇ ਮੁਤਾਬ ਅਸਾਂ ਤੱਕਣੇ ਹਾਂ ਬਹਰਹਾਲ ਉਹ ਆਣੇ ਜੀ ਕਿ ਸੁਣ ਉਸਣ ਉਹਦੇ ਦੀਆਂ ਗੱਲਾਂ ਕਿੰਦਾ ਸ਼ਾਹ ਉਜਾਲਾ ਤਾਂ ਮਿਹਤਰ ਯੂਸਫ ਜੈਸੀ ਸੂਰਤ ਅੰਦਰ ਜੀਨ ਇਨਸਾਨਾਂ ਹੋਰ ਕੋਈ ਵੀ ਉਸੀ ਯਾਰ ਪੁੱਛਦਾ ਸ਼ਾਹ ਦੇਵਾਨਾ ਬਾਦਸ਼ਾਹ ਸਲਾਮਤ ਜਿਹੜੇ ਦੇਵਾਨਾ ਸ਼ਾਹ ਮਤਲਬ ਹੈ ਕਿ ਜਿਹੜੇ ਜਿੰਨਾ ਪਰੀਆਂ ਨੇ ਵੀ ਬਾਦਸ਼ਾਹ ਸੀ ਉਹ ਪੁੱਛਣੇ ਪਏ ਕਿ ਯਾਰ ਇਸ ਹੀ ਹੈ ਜੀ ਸੂਰਤ ਜਿਸ ਸਲਮਾਨ ਆਪਣਾ ਯੂਸਫ ਅਲੈਹਿਸ ਸਲਾਮ ਦੀ ਖੂਬਸੂਰਤੀ ਸੀ ਇਸ ਤਰ੍ਹਾਂ ਵੀ ਕੋਈ ਇੱਥੇ ਇਸ ਬੰਦਾ ਕੋਈ ਤਾਂ ਯੂਸਫ ਅਲੈਹਿਸ ਸਲਾਮ ਦੀ ਖੂਬਸੂਰਤੀ ਇਤਨੀ ਜ਼ਿਆਦਾ ਸੀ ਕਿ ਮੈਂ ਸਮਝਣਾ ਉਹ ਚਲੋ ਉਸ ਉੱਪਰ ਗੱਲ ਕਰ ਰਹੇ ਹਾਂ ਕਿ ਇਹ ਜਿਹੜਾ ਕਿੱਸਾ ਕੁਰਾਨ ਪਾਕ ਦੇ ਸੂਰਤ ਯੂਸਫ ਨਾਜ਼ਲ ਹੋਈ ਅਗਰ ਤੁਸੀਂ ਪੜ੍ਹੋ ਤਲਾਵਤ ਕਰੋ ਤਾਂ ਉਸ ਕੀ ਹੁਣ ਕਿ ਐਕਸ ਨਾਲ ਕਸਸ ਇਹ ਗੱਲ ਕਰ ਰਹੇ ਹਾਂ ਦੁਬਾਰਾ ਬ੍ਰੇਕ ਤੋਂ ਬਾਅਦ ਇਨਸ਼ਾਅੱਲਾ ਬ੍ਰੇਕ
1: Your sacrifice, a gift of hope. As Eid approaches, think of those who cannot celebrate. Families without food, without comfort. This year, your Qurbani can bring them relief. a simple act of sacrifice, visit www.familiesrelief.org.uk or call 0114 365 4454. Give your Qurbani. Share the blessing.
2: Nayab's Takeaway in Sheffield
3: is your perfect one-stop food hub. With an excellent array of succulent foods such as flame-grilled starters, Asian-style pizzas to your table at your home.
2: Nayab Takeaway mein peri-peri chicken, burgers aur curry dishes aise ke aapko apne watan ki yaad dilayein.
3: Open 7 days a week. Our family mega deals will keep you coming back for more.
2: Jiske khanon ke liye sab hain betaab, wo hai Nayab, wo hai Nayab. Phone us now on Sheffield 315580 or visit nayabsonline.co.uk.
4: जे होएगी एक्सीडेंट फिकर ना करो फटाफट द क्लेम टीम की फोन करो अगर तुम टैक्सी चलाने हो तुम प्राइवेट हार चलाने हो या फिर कोई क्राइनिक गड्डी ना एक्सीडेंट हो गया है ते द क्लेम टीम तुसनी खिदमत विच हाजिर है जेड़े शफील्ड दादरम ते गिरदोनवाले इलाकेयां विच टैक्सी ते प्राइवेट हायर गड्डी तुसा की मुहैया करने द क्लेम टीम अपने वादे ने मुताबिक 2000 पाउंड तक रेफरल फीस भी देने ने उन्हां दा फोन नंबर है 0330571009 या विजिट करो 78 किंबरवर्थ रोड रोदरम
5: Sky Education Training अब आपके शहर शेफील्ड में अपनी खिदमात पेश कर रहे हैं Sky Education Pakistan Muslim Center शेफील्ड में उन तमाम लोगों के लिए B.Tech Level 2 for role of professional taxi and private hire driver जो शेफील्ड या रोदरम में टैक्सी चलाने के ख्वाहिशमंद हो सिर्फ 2 दिन का कोर्स और टेस्ट अपना कोर्स आज ही बुक करने के लिए 0750-7500-507 पर राबिता करें या पाकिस्तान मुस्लिम सेंटर से भी राबिता कर सकते हैं Sky Education, taking you to reach the sky.
6: Bringing communities together. Broadcasting from the Pakistan Muslim Center. Link FM. Link FM.
7: And the winner is...
8: And the winner is...
9: And the winner is...
7: Your business being heard on the radio.
10: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed, so find out more today. For details, click on linkfm.org or WhatsApp 07939 849 339.
11: तू सबक

ਅਤੇ ਜੀ ਹੁਣ ਇਸ ਗੱਲ ਜਿਹੜੀ ਹੈ ਨਾ, ਜੇ ਦੇਖੋ ਕਿ ਉਹ ਕਿਹੜਾ ਸੰਨ ਹੋਇਆ ਸੀ, 1905-6 ਨਾ, 3-4 ਨੂੰ ਜ਼ਮਾਨਾ ਹੈ ਜੀ। ਅਲਾਮਾ ਸਾਹਿਬ ਨੇ ਉਮਰ ਤੱਕੋ ਚਲੋ 77-78 ਤੋਂ ਸ਼ੁਰੂ ਕਰ ਦਿੱਤੀ, 25-26-28 ਸਾਲ ਉਮਰ, ਅੱਜ ਨਾ ਜਵਾਨ ਵੀ ਇੱਥੇ 26-28 ਸਾਲ ਨਾਲ ਜਵਾਨ ਜਵਾਨ ਨੁਕਤਾ ਸਮਝਿਆ ਲਾਇਆ, ਬਾਤ ਗੱਲਾਂ ਹੋਣੀਆਂ ਰਹਿਣੀਆਂ, ਨੁਕਤੇ ਕੀ ਸਮਝੋ, ਅਲਾਮਾ ਸਾਹਿਬ ਕਿਆ ਆਣੇ ਪਏ, ਲੋਕਾਂ ਤਾਂ ਫਤਵੇ ਲਾਈ ਸਟੇ, ਅਤੇ ਜਿਹੜੇ ਫਤਵੇ ਲਾਉਣ ਵਾਲੇ ਜਿਹੜੇ ਬੰਦੇ ਸੇ ਉਹ ਵੀ ਇਸ ਮਿਆਰ ਪਰ ਨਹੀਂ ਉਤਰੀ ਸਕਣੇ, ਤੁਸੀਂ ਦੱਸਾਂ ਮੈਂ। ਯਾਨੀ ਅਗਰ ਇਸ ਪੁਆਇੰਟ ਪਰ ਮੈਂ ਗੱਲ ਕਰਾਂ, ਅਲਾਮਾ ਸਾਹਿਬ ਕੀ ਫਰਮਾਇਆ, ਉਮਰ 27-28 ਸਾਲ ਹੈ, ਅਲਾਮਾ ਸਾਹਿਬ ਫਰਮਾਇਆ ਕਿ ਜ਼ਮਿਸਤਾਨੀ ਹਵਾ ਮੈਂ ਗਰ ਚੇਥੀ ਸ਼ਮਸ਼ੀਰ ਕੀ ਤੇਜ਼ੀ। ਇੱਥੇ ਲੰਡਨ ਜਿਹੜੇ ਆਏ ਨਾ ਪੜ੍ਹਨੇ ਅਤੇ ਤਾਲੀਮ ਹਾਸਲ ਕਰਨ ਵਾਸਤੇ, ਆਹਣੇ ਜ਼ਮਿਸਤਾਨ ਆਹਣੇ ਜਿਹੜਾ ਸਰਦੀ ਦਾ ਮੌਸਮ ਆ, ਠੰਡਕਾ ਦਾ ਮੌਸਮ ਆ, ਸਰਦੀ, ਯਾਨੀ ਐਸਾ ਜ਼ਮਿਸਤਾਨੀ ਹਵਾ, ਠੰਡੀ ਹਵਾ, ਉਹ ਯਾਹ ਕਰਨ ਵਾਲੀ ਹਵਾ ਬਹੁਤ ਜ਼ਿਆਦਾ ਜਿਹੜੀ ਹੈ। ਅਤੇ ਇੱਥੇ ਟੈਂਪਰੇਚਰ ਤੁਸੀਂ ਪਤਾ ਆ ਕਿ ਟੈਂਪਰੇਚਰ ਇੱਥੇ ਬੜਾ ਲੋ ਹੋਣਾ, ਮਨਫੀ ਪੂਰਵ ਕੇਂਦਰ ਵੱਲ ਜਾਣਾ, ਔਰ ਹੁਣ ਤਾਂ ਚਲੋ ਫਿਰ ਵੀ ਥੋੜ੍ਹਾ ਬਹੁਤਾ ਚੇਂਜ ਆ। ਅਸਾਂ ਜਿਹੜੇ ਇੱਥੇ ਆਏ ਸਾਂ ਉਸ ਵੇਲੇ ਮੌਸਮ ਕਾਫੀ ਹੋਰ ਸਾ, ਸਾਡੇ ਸੇ ਪਹਿਲਾਂ ਬਜ਼ੁਰਗ ਆਏ, ਅਗਰ ਤੁਸੀਂ ਕਰਨਾ ਕਰਨਾ 100 ਸਾਲ ਪਿੱਛੇ ਚਲੇ ਜਾਓ, 125 ਸਾਲ, ਤਾਂ ਫਿਰ ਕਿਆ ਹੋਣਾ ਸਾ, ਉਸ ਵੇਲੇ ਫਿਰ ਇਹ ਸਹੂਲਤਾਂ ਵੀ ਨਹੀਂ ਸੀਆਂ, ਇਹ ਜਿਹੜੀ ਹੁਣ ਹੀਟਿੰਗ ਸਿਸਟਮ ਆ, ਪਾਣੀ ਗਰਮ ਏ ਸੀ ਨਾ। ਅਲਾਮਾ ਸਾਹਿਬ ਕਾ ਫਰਮਾਣੇ, ਆਹਣੇ ਜ਼ਮਿਸਤਾਨੀ ਹਵਾ ਮੇਂ ਥੀ ਗਰਚੇ ਸ਼ਮਸ਼ੀਰ ਕੀ ਤੇਜ਼ੀ, ਉਹ ਆਹਣੇ ਇਤਨੀ ਤੇਜ਼ੀ ਸੀ ਉਸ ਹਵਾ ਵਿੱਚ, ਇਤਨੀ ਠੰਡੀ ਹਵਾ ਸੀ ਕਿ ਜਿਸ ਤਰ੍ਹਾਂ ਸ਼ਮਸ਼ੀਰ ਤਲਵਾਰ ਬੰਦੇ ਕੱਟਣੀ ਨਾ ਤਾਂ ਜ਼ਖਮ ਹੋਣੇ, ਅਸੀਂ ਤੱਕਿਆ ਸੀ ਕਈ ਵਾਰ ਤੁਸੀਂ ਸਰਦੀ ਜੁਲੇ ਹੋ ਤਾਂ ਤੁਸੀਂ ਕੰਡੀਸ਼ਨ ਠੰਡੇ ਹੋਣੇ ਹੋ, ਤੁਸੀਂ ਕੰਬੜੇ ਹੋ, ਪਤਾ ਲੱਗਣਾ ਆਹਣੇ ਸਰਦੀ ਬੂਕ ਜਿਹੜੀ ਆ, ਪਤਾ ਲੱਗ ਕੱਪਣੀ ਪਈ, ਇਹ ਉਹਨੇ ਲਫ਼ਜ਼ ਇਸਤੇਮਾਲ ਕੀਤਾ, ਜਿਹਨੇ ਮਤਲਬ ਹੈ ਸ਼ਮਸ਼ੀਰ ਨਹੀਂ ਤੇਜ਼ੀ ਜਿਸ ਤਰ੍ਹਾਂ ਹੋਣੀ ਕਿ ਉਹ ਬੰਦੇ ਕੀ ਨਾ ਬੰਦੇ ਕੀ ਲੱਗਣੀ ਤਾਂ ਬਹੁਤ ਜ਼ਿਆਦਾ ਮਤਲਬ ਉਸਕੀ ਉਹ ਦਰਦ ਮਹਿਸੂਸ ਹੋਣਾ। ਉਹ ਆਹਣੇ ਜ਼ਮਿਸਤਾਨੀ ਹਵਾ ਮੇਂ ਥੀ ਗਰਚੇ ਸ਼ਮਸ਼ੀਰ ਕੀ ਤੇਜ਼ੀ, ਮੇਰੇ ਲੰਡਨ ਮੇਂ ਵੀ ਨਾ ਛੂਟੇ ਅਦਾਬੇ ਸ਼ੇਰ ਖਾਜ਼ੀ, ਮੇਰੇ ਲੰਡਨ ਮੇਂ ਵੀ ਨਾ ਛੂਟੇ ਅਦਾਬੇ ਸਾਰ ਖੇਜ਼ੀ, ਯਾਨੀ ਮਤਲਬ ਹੈ ਮਾੜੇ ਲੰਡਨ ਵਿੱਚ ਵੀ ਨਹੀਂ, ਜਿਹੜਾ ਇੰਗਲੈਂਡ ਵਿੱਚ ਵੀ ਉਸ ਸਰਦੀ ਨਹੀਂ, ਬੁਲਾਈ 'ਚ ਵੀ ਮਾੜੀ ਧੱਜਤ ਨਮਾਜ਼ ਕਦੇ ਕਦਾ ਨਹੀਂ ਹੋਈ, ਸਵੇਰਾ ਮੈਂ ਕਦੇ ਸੁੱਤਾ ਨਾ ਰਿਹਾ, ਮੈਂ ਫਿਰ ਵੀ ਉੱਠਿਆ ਔਰ ਨਮਾਜ਼ ਧੱਜਤ ਅਦਾ ਕੀਤੀ। ਬਾਤ ਫਕੀਰਨ ਇਹ ਗੱਲ ਹੈ, ਇਹ ਪੱਕੀ ਜਿਹੜੀ ਗੱਲ ਹੀ ਨਾ, ਮੈਂ ਇੱਕ ਮਿਸਾਲ ਤੁਹਾਨੂੰ ਇੱਕ ਸ਼ੇਰ ਮੇਰੇ ਦੇਣ 'ਚ ਆ ਗਿਆ ਸਾ, ਅੱਜ ਨਾ ਜਵਾਨ ਦੇਖੋ ਕਿ ਅੱਜ 26-28 ਸਾਲ ਦੀ ਉਮਰ ਹੈ, ਇਤਨੀਆਂ ਸਹੂਲਤਾਂ ਮੌਜੂਦ ਹੀਆਂ ਹੈ ਜੀ, ਹੀਟਿੰਗ ਸਿਸਟਮ ਹੈ ਇੱਥੇ, ਗਰਮ ਪਾਣੀ ਹੈ, ਬੜੀਆਂ ਸਹੂਲਤਾਂ ਹੀ ਆ, ਕੋਈ ਸ਼ਮਸ਼ੀਰ ਨਹੀਂ ਤੇਜ਼ੀ ਸੀ, ਕੋਈ ਨਹੀਂ, ਕੋਈ ਜ਼ਮਿਸਤਾਨੀ ਹਵਾ ਅੰਦਰ ਕੋਈ ਨਹੀਂ, ਉਹਦੇ ਬਾਵਜੂਦ ਵੀ ਰਿਲੈਕਸ ਹੋ ਕੇ ਜੀ। ਅਤੇ ਕਈ ਤਾਂ ਬੰਦੇ ਉਸ ਸਹਿਣੇ ਹੀ 2-3 ਵਜੇ ਹੋਣ ਹੈ ਜੀ, ਤਾਂ ਉਹ ਟਾਈਮ ਮੌਜੂਦ ਆ, ਉਹ ਸਾਰ ਖੇਜ਼ੀ ਨਾ ਟਾਈਮ ਆ, ਉਸ ਵੇਲੇ ਬੰਦੇ ਜ਼ਰਾ ਆਰਾਮ ਫਰਮਾ ਰਹੇ ਹੈ ਜੀ। ਹੁਣ ਤਾਂ ਹੀ ਲਿਖਿਆ ਸੀ ਨਾ ਮਤਲਬ ਇਹਨਾਂ ਲੋਕਾਂ ਵਾਸਤੇ ਕਿ ਕਿਤਨੀ ਗਰਾਂ ਤੋਂ ਪਰ ਸੁਬਹ ਕੀ ਬੇਦਾਰੀ ਹੈ, ਹੈ ਜੀ, ਯਾਨੀ ਸੁਬਹ ਦੀ ਬੇਦਾਰੀ ਤੁਸੀਂ ਬੜੀ ਜਿਹੜੀ ਆ ਉਹ ਭਾਰੀ ਹੈ, ਇਸੇ ਤਰ੍ਹਾਂ ਮਤਲਬ ਹੈ ਮਤਲਬ ਕਿ ਨਮਾਜ਼ ਜਿਹੜੀ ਹੈ ਤੁਕੀ ਬਾਈ ਵਗੈਰਾ ਬਾਰਾ ਲੈ ਚੁੱਕੇ ਮੌਜੂਦ ਦੂਰ ਚਲਾ ਜਾ ਸੀ, ਕਿਹੜੇ ਨਾ ਮਤਲਬ ਇਹ ਆ ਕਿ ਇਹ ਲੋਕ ਫਕੀਰ ਬਣਦੇ, ਇਸ ਤਰ੍ਹਾਂ ਨਹੀਂ ਬਣਦੇ। ਉਹਨਾਂ ਅਮਰ ਉਹਨਾਂ ਕਿਹਾ ਮੇਰੀ ਕਦੇ ਇਹ ਨਮਾਜ਼ ਇੱਥੇ ਕਦਾ ਨਹੀਂ ਹੋਈ ਆ, ਮੈਂ ਛੋੜੀ ਨਹੀਂ ਇਹ ਨਮਾਜ਼, ਮੇਰੇ ਲੰਡਨ ਮੇਂ ਵੀ ਨਾ ਛੁੱਟੇ, ਉਹਨਾਂ ਲੋਕ ਲੰਡਨ ਵਿੱਚ ਵੀ ਉਹਨਾਂ ਸਵੇਰਾ ਉੱਠਣ ਦੀ ਤਰਕ ਕੀਤਾ, ਅਤੇ ਪਾਕਿਸਤਾਨ 'ਚ ਹੋਰ ਸਕਦਾ ਕੀਤਾ ਅਤੇ ਤਰਕ ਕੀਤਾ ਉਸ ਨੇ। ਉਹ ਬਾਅਦ ਸਹੀ ਇੱਥੇ ਪਹੁੰਚਣਾ ਇਨਸਾਨ ਨੇ, ਆਮ ਇੱਕ ਬੰਦੇ ਨੇ ਵਸਾ ਕੰਮ ਨਹੀਂ, ਬਹਰਹਾਲ ਉਹ ਚੁੱਕੇ ਗੱਲ ਇੱਕ ਚੱਲੀ ਸੀ। ਤਾਂ ਅੱਛਾ ਦਾਇਮ ਸਾਹਿਬ ਕੀ ਫਰਮਾਉਣੇ ਜੀ, ਉਹਨੇ ਸਾ ਗੱਲ ਕੀ, ਦਾਇਮ ਸਾਹਿਬ ਇਹ ਫਰਮਾਇਆ ਕਿ ਉਹ ਆਣੇ ਕਿ ਹੱਥ ਕੱਟ ਲਏ ਮਿਸਰ ਦੀਆਂ ਬੀਬੀਆਂ ਨੇ, ਹੱਥ ਕੱਟ ਲਏ ਮਿਸਰ ਦੀਆਂ ਬੀਬੀਆਂ ਨੇ, ਅਤੇ ਜਦੋਂ ਉਸਨ ਯੂਸਫ ਨਮੂਦਾਰ ਹੋਇਆ, ਆਪਣੀ ਜ਼ੁਬਾਨ ਹੈ, ਹੱਥ ਕੱਟ ਲਏ ਔਰ ਇਹ ਕੁਰਾਨੀ ਬਾਤ ਬਿਆਨ ਕਰ ਰਹੇ, ਉਹ ਆਣੇ ਹੱਥ ਕੱਟ ਲਏ ਮਿਸਰ ਦੀਆਂ ਬੀਬੀਆਂ ਨੇ ਜਦੋਂ ਉਸਨ ਯੂਸਫ ਨਮੂਦਾਰ ਹੋਇਆ, ਤੁਹਾਨੂੰ ਕਿ ਕਿਰਦਾਂ ਚੱਲੀਆਂ ਕੁਝ ਨਾ ਪਤਾ ਲੱਗਾ, ਐਸਾ ਕੈਫ ਅਤੇ ਐਸਾ ਖਮਾਰ ਹੋਇਆ, ਯਾਨੀ ਉਹ ਜਿਹੜੀ ਛੁਰੀਆਂ ਚੱਲੀਆਂ ਨਾ, ਇਹ ਨਹੀਂ ਪਤਾ ਫਰੂਟਾਂ ਵੀ ਚੱਲੀਆਂ, ਹੱਥਾਂ ਵੀ ਚੱਲੀਆਂ ਪਈਆਂ, ਕਿਰਦਾਂ ਮਤਲਬ ਛੁਰੀਆਂ ਕਿਆ ਨੇ, ਕਿਰਦਾਂ ਚੱਲੀਆਂ ਕੱਖ ਨਾ ਪਤਾ ਲੱਗਾ, ਹੈ ਜੀ, ਐਸਾ ਕੈਫ ਅਤੇ ਐਸਾ ਖਮਾਰ, ਐਸਾ ਮਸਤੀ ਆ ਗਈ ਕਿ ਫਿਰ ਜਿਹੜਾ ਨੂੰ। ਲੇਕਿਨ ਨਾਲ ਉਹਨਾਂ ਇੱਕ ਹੋਰ ਚੀਜ਼ ਵੀ ਨਾਲ ਅੱਗੇ ਵਜ਼ਾਤ ਕਰਨ ਦੀ ਕੋਸ਼ਿਸ਼ ਕੀਤੀ, ਬਾਬਰ ਚੁੱਕੇ ਬਹੁਤ ਬੜੇ ਬਜ਼ੁਰਗ ਸੇ, ਬਹੁਤ ਬੜੇ ਫਕੀਰ ਸੇ, ਲੇਕਿਨ ਉਹ ਆਣੇ ਕਿ ਅਗਰ ਤੁਸੀਂ ਇਸ ਗੱਲ ਤੋਂ ਅੱਗੇ ਚਲੇ ਜਾਓ, ਉੱਥੇ ਤਾਂ ਉਸਨੇ ਯੂਸਫ ਦੀਦਾਰ ਹੋਇਆ ਸਾਹਮਣੇ, ਤਾਂ ਉਹਨਾਂ ਔਰਤਾਂ ਗੱਲ ਕੀਤਾ ਆਪਣੀ ਅੰਗਲੀ ਕੱਟ ਸੱਟੀਆਂ। ਲੇਕਿਨ ਅਗਰ ਤੁਸੀਂ ਕਰਬਲਾ ਵੀ ਚਲੇ ਜਾਓ, ਤਾਂ ਉੱਥੇ ਉਹਨਾਂ ਲਿਖਿਆ ਕਿ ਕੁਛ ਪਤਾ ਹੈ ਵਿੱਚ ਮੈਦਾਨ ਕਰਬਲ, ਕੁਝ ਪਤਾ ਹੈ ਵਿੱਚ ਮੈਦਾਨ ਕਰਬਲ, ਕਿਸ ਦੇ ਹੁਸਨ ਦਾ ਗਰਮ ਬਾਜ਼ਾਰ ਹੋਇਆ, ਕੁਝ ਪਤਾ ਹੈ ਵਿੱਚ ਮੈਦਾਨ ਕਰਬਲ, ਕਿਸ ਦੇ ਹੁਸਨ ਦਾ ਗਰਮ ਬਾਜ਼ਾਰ ਹੋਇਆ, ਅਤੇ ਜਿਹਨੂੰ ਤੂਰ ਅਤੇ ਮੂਸਾ ਨਾ ਵੇਖ ਸਕੇ, ਉਹਦਾ ਸਾਹਮਣੇ ਐਨ ਦੀਦਾਰ ਹੋਇਆ। ਮੂਸਾ ਸਾਹਿਬ ਮੰਗਣੇ ਨੇ ਨਾ, ਮੈਂ ਤੁਕ ਤੱਕਣਾ ਚਾਹਣਾ ਰੱਬੇ ਅਰੇ ਨਹੀਂ, ਤਾਂ ਜਵਾਬ ਇਹਨਾਂ ਦਾ ਲੰਨ ਤਰਾਣ ਨਹੀਂ, ਫਿਰ ਜਦ ਥੋੜ੍ਹੀ ਜ਼ਿਆਦਾ ਕੀਤਾ ਨੇ
ਤਾਂ ਫਿਰ ਇਹ ਕਿਆ ਹੋਇਆ ਕਿ ਬਸ ਉਹ ਐਸੀ ਝਲਕ ਪਈ ਕਿ ਫਿਰ ਉਹ ਕਿਆ ਹੋਇਆ ਕਿ ਬਸ ਉਹ ਤਾਂ ਫਰਮਾਣੇ ਕਿ ਜਿਹਨੂੰ ਤੂਰ ਤਾਂ ਮੂਸਾ ਨਾ ਵੇਖ ਸਕੇ ਉਹਦਾ ਸਾਹਮਣੇ ਐਨ ਦੀਦਾਰ ਹੋਇਆ, ਉਸਨੇ ਯੂਸਫ ਵੀ ਤਰਸਦਾ ਪਿਆ ਉੱਥੇ, ਤਾਂ ਮੂਸਾ ਨਬੀ ਸ਼ਾਇਦਾ ਮੰਨੇ ਤੂਰ ਦੇ ਨੇ, ਤਾਂ ਇੱਥੇ ਐਨ ਤਜੱਲੀਆਂ ਜ਼ਾਤ ਦੀਆਂ ਦਾਇਮ ਜਲਵੇ ਮੁਹੰਮਦ ਦੇ ਨੂਰ ਦੇ ਨੇ। ਉਹ ਆਖਣੇ ਕਿ ਉੱਥੇ ਜਿਸ ਵੇਲੇ ਮੁਹੰਮਦ ਸੱਲ੍ਲਾ ਸਲਾਮ ਦੇ ਸਾਹਮਣੇ ਜਿਹੜਾ ਹਜ਼ੂਰ ਪਾਕ ਸੱਲਮ ਨੇ ਉਸਨੂੰ ਜਮਾਲ ਉਹ ਖੂਬਸੂਰਤੀ ਉਸ ਚੀਜ਼ ਜਿਹੜਾ ਨਾਣੇ ਜਾਣ ਨਹੀਂ ਸਾਹਮਣੇ ਆ ਗਈ, ਤਾਂ ਉਹਨਾਂ ਕਿ ਪਤਾ ਹੀ ਨਹੀਂ ਚਲਾ, ਅਸਾਂ ਤਾਂ ਸਮਝਦੇ ਹਾਂ ਨਾ ਕਿ ਤਲਵਾਰਾਂ ਸੀਆਂ ਤਿਸ ਤਰ੍ਹਾਂ ਸੀਆਂ, ਅਗਰ ਉਸਨੇ ਯੂਸਫ ਤੱਕੀ ਤਾਂ ਔਰਤਾਂ ਆਪਣੀ ਅੰਗਲੀ ਕੱਟੀ ਸੱਟੀਆਂ ਹੈਂਜੀ। ਤਾਂ ਉਹ ਆਖਣੇ ਉੱਥੇ ਕੁਥੇ, ਤਾਂ ਹਜ਼ੂਰ ਪਾਕ ਸੱਲਮ ਜਿਹੜਾ ਦੀਦਾਰ ਸਾਹਮਣੇ ਹੋਇਆ ਸਭ ਕੁਝ ਜਿਹੜਾ ਨੂਰ ਪਿਆ ਨੂਰੇ ਮੁਹੰਮਦ ਸੱਲ੍ਲਾ ਅਲੈਹਿ ਵਸੱਲਮ ਨੂਰੇ ਇਲਾਹੀ, ਤਾਂ ਫਿਰ ਕੁਥੇ ਉਹ ਚੀਜ਼ਾਂ ਰਹਿਣੀਆਂ, ਕਿਤਨਾ ਉਹ ਖੁਮਾਰ ਪੈਦਾ ਹੋ ਗਿਆ। ਤਾਂ ਬਹਰਲ ਇਹ ਬਾਤ ਹੀ ਸੀ, ਉਹ ਅਸਾਂ ਅਸਲੀ ਵਾਕਿਆ ਇਹ ਅਸਾਂ ਆਪਣੀ ਤਰਫੋਂ ਉਹ ਜਿਹੜਾ ਬਿਆਨ ਕੀਤਾ ਸਾ ਕਿ ਮੀਆਂ ਸਾਹਿਬ ਨਾਲ ਜਿਹੜੀ ਬਾਤ ਅਸਾਂ ਕਰਨੇ ਸੀ, ਔਰ ਇਹ ਤਕਰੀਬਨ ਹੁਣ ਸਾਡੇ ਕੋਲ ਚੁੱਕੇ ਟਾਈਮ ਨੇ ਆਖਰੀ ਟਾਈਮ ਜਿਹੜਾ ਸਾਡੇ ਕੋਲ ਬਿਲਕੁਲ 10 ਮਿੰਟ ਰਹਿਣੇ, ਤਾਂ ਅਸਾਂ ਇੱਕ ਦੋ ਚੀਜ਼ਾਂ ਬਾਵਰੀ ਨੇ ਪੇਸ਼ ਕਰ ਦੇਣੀਆਂ। ਚਲੋ ਇਨਸ਼ਾਅੱਲਾ ਨੈਕਸਟ ਜਿਹੜਾ ਇਹ ਤੋਂ ਬਾਅਦ ਵਾਕਿਆ ਜੁਲਿਆ ਸਾਹਿਬ ਕਿ ਅਜ਼ਰ ਯੂਸਫ ਅਲੈਹਿ ਸਲਾਮ ਨਾਲ ਉਹ ਵਾਕਿਆ ਪੇਸ਼ ਹੋਣਾ ਪਿਆ ਸਾ ਕਿ ਬੜੀ ਖੂਬਸੂਰਤ ਸੀ, ਉਹਨਾਂ ਨੇ ਬੜਾ ਮਤਲਬ ਹੈ ਉਸਨ ਸਾ, ਤਾਂ ਉਹ ਬਾਤ ਉਹ ਗਏ ਉੱਧਰ ਚਲੀ ਗਈ, ਲੇਕਿਨ ਉਹਨਾਂ ਜਿਹੜੇ ਉੱਥੇ ਫਿਰ ਜਿਹੜੇ ਉਹਨੇ ਪੁੱਛਿਆ ਸਵਾਲ ਕੀਤਾ ਕਿ ਕਿਆ ਉਹਨਾਂ ਨਾਲ ਕੋਈ ਖੂਬਸੂਰਤ ਬੰਦਾ ਹੈ, ਉੱਥੇ ਫਿਰ ਇੱਕ ਪਰੀ ਜਿਹੜੀ ਹੈ ਜਿਸ ਨਾਮ ਅਜਾਇਜ਼ ਨਾਮੀ ਪਰੀ ਜਿਹੜੀ ਹੈ ਉਹ ਬੋਲੀ, ਉਸ ਆਖਿਆ ਬਾਤ ਇਹ ਕਿ ਮੈਂ ਹਜ਼ਰਤ ਦਾਊਦ ਅਲੈਹਿ ਸਲਾਮ ਦੀ ਕਿਤਾਬ ਜੀ ਇੱਕ ਜ਼ਬੂਰ ਹੈ ਉਸਨੇ ਪੜ੍ਹਿਆ ਕਿ ਇਸ ਤਰੀਕੇ ਨਾਲ ਇੱਕ ਲੜਕੀ ਉਹ ਸੀ, ਉਹ ਜਿਸਨਾਂ ਉਸਨ ਜਾ ਜਿਹੜਾ ਉਹ ਇਸ ਤਰ੍ਹਾਂ ਉਹ ਸੀ। ਇਸ ਬਾਅਦ ਉਹ ਸਾਰੀ ਫਿਰ ਉਹ ਫਿਰ ਕਿਆ ਹੋਇਆ ਕਿ ਉਹਨਾਂ ਆਖਿਆ ਕਿ ਉਸਨੇ ਪਰ ਇੱਕ ਲੜਕਾ ਉਸਦਾ ਨਾਂ ਇਹ ਸੀ, ਉਸਨੇ ਇਸ਼ਕ ਗ੍ਰਿਫਤਾਰ ਹੋ ਜਾ ਸੀ, ਇਸ ਤਰੀਕੇ ਨਾਲ ਸਫ਼ਰ ਕਰ ਸੀ, ਇਹ ਜਿਹੜੀ ਪੂਰਾ ਵਾਕਿਆ ਆ ਇਹ ਫਿਰ ਅੱਗੇ ਇਨਸ਼ਾਅੱਲਾ ਨੈਕਸਟ ਪ੍ਰੋਗਰਾਮ ਵੀ ਪੇਸ਼ ਕਰਦਾ। ਇਸੇ ਤਰ੍ਹਾਂ ਜਿਸ ਮੈਂ ਬਾਇਆ ਤਕਰੀਬਨ ਉਸਦੀ ਲਫਜ਼ੀ ਜਿਹੜਾ ਤਸ਼ਰੀਹ ਹੈ, ਤਾਂ ਅੱਲਾਹ ਪਾਕ ਜਿਹੜਾ ਸੰਗਤ ਦਾਇਦ ਹੈ ਤਾਂ ਗਲਤੀ ਗੁਸਤਾਖੀ ਦੀ ਮਾਜ਼ਰਤ। ਬਾਬਰ ਨੇ ਇੱਕ ਦੋ ਚੀਜ਼ਾਂ ਪੇਸ਼ ਕਰ ਦੇਣੀਆਂ। ਬਾਬਰ ਫਰਮਾਣੇ ਜੀ ਕਿ ਰਾਜ਼ ਅਤੇ ਦਿਲ ਦਿਲਣ ਗੱਲ ਹੈ ਕਿ ਇਹ ਦਿਲ ਇਨਸਾਨ ਨਾਲ ਜਿਹੜਾ ਇਸਨੇ ਬਾਰੇ ਫਰਮਾਣਾ ਕਿ ਜਿਹਨਾਂ ਦਰਦ ਮਖਲੂਕ ਦਾ ਵਿੱਚ ਸੀਨੇ, ਗੱਲ ਮੈਂ ਇਸੇ ਦੱਸਿਆ ਹੋਈ ਹੈ ਜਿੱਥੋਂ ਵਿੱਚ ਪਰਸੋਂ ਇਨਸ਼ਾਅੱਲਾ ਇੱਕ ਗੱਲ ਉਹ ਸੀ। ਆਹਣੇ ਜਿਹਨਾਂ ਦਰਦ ਮਖਲੂਕ ਦਾ ਵਿੱਚ ਸੀਨੇ ਹੱਕਦਾਰ ਇਨਸਾਨ ਕਹਿਲਾਉਣ ਦੇ ਜੇ ਨੇ, ਜਿਹਨਾਂ ਦਰਦ ਮਖਲੂਕ ਦਾ ਵਿੱਚ ਸੀਨੇ ਹੱਕਦਾਰ ਇਨਸਾਨ ਕਹਿਲਾਉਣ ਦੇ ਜੇ, ਸਾਰੀ ਖਲਕ ਨੂੰ ਆਪਣਾ ਤਨ ਸਮਝਣ ਅਤੇ ਪੁਤਲੇ ਇਸ਼ਕ ਇਮਾਨ ਅਰਫਾਨ ਦੇ ਨੇ, ਯਾਨੀ ਸਾਰੀ ਖਲਕ ਜਿਹੜੀ ਹੈ ਉਸਨੂੰ ਕਿਆ ਕਰਨ ਆਪਣਾ ਤਨ ਸਮਝਣ, ਸਾਰੀ ਮਖਲੂਕ ਜਿਹੜੀ ਹੈ ਨਾ ਉਸਕੀ ਯਾਨੀ ਮੁਹੰਮਦ ਨੇ ਮਿਸਾਲ ਦਿੱਤੀ, ਤੁਸੀਂ ਇਹਦਾ ਹਦੀਸ ਪਾਕ ਦੱਸੀ ਸੀ ਤੁਸੀਂ ਉਸਦੀ, ਮੁਹੰਮਦ ਨੇ ਮਿਸਾਲ ਜਿਸਮ ਨਹੀਂ ਹੈ, ਜਿਸਮ ਨੇ ਇੱਕ ਹਿੱਸੇ ਕੀ ਤਕਦੀ ਪਹੁੰਚਿਆ ਦੂਸਰੇ ਹਿੱਸੇ ਕੀ ਪਹੁੰਚਣੀ ਹੈਂਜੀ। ਅਖਬਤ ਇਸਕੋ ਕਹਤੇ ਹੈ ਕਿ ਚੁਬੇ ਕਾਂਟਾ ਜੋ ਕਾਬੁਲ ਮੈਂ ਹਿੰਦੁਸਤਾਨ ਕਾ ਹਰ ਪੀਰੋ ਜਵਾਂ ਬੇਤਾਬ ਹੋ ਜਾਏ। ਤਾਂ ਫਰਮਾਣੇ ਕਿ ਸਾਰੀ ਖਲਕ ਨੂੰ ਆਪਣਾ ਤਨ ਸਮਝਣ ਅਤੇ ਪੁਤਲੇ ਇਸ਼ਕ ਇਮਾਨ ਅਰਫਾਨ ਦੇ ਨੇ, ਅਤੇ ਜਿਹੜੇ ਕਿਸੇ ਨੂੰ ਕਦੀ ਨਹੀਂ ਦੁੱਖ ਦਿੰਦੇ ਬੰਦੇ ਉਹ ਹੀ ਖਾਸ ਰਹਿਮਾਨ ਦੇ ਨੇ। ਰਹਿਮਾਨ ਨੇ ਬੰਦੇ ਨੇ ਜਿਹੜੇ ਉਹ ਕਿਹੜੇ ਜਿਹੜੇ ਕਿਸੇ ਅੱਗੇ ਦੁੱਖ ਨਹੀਂ ਦੇਣੇ, ਜਿਹੜੇ ਕਿਸੇ ਨੂੰ ਕਦੀ ਨਹੀਂ ਦੁੱਖ ਦਿੰਦੇ ਬੰਦੇ ਉਹ ਹੀ ਖਾਸ ਰਹਿਮਾਨ ਦੇ ਨੇ। ਅਣਫੀ ਰਾਜ਼ ਜਾਂ ਨਾਣ ਦਾ ਪਾਉਣ ਵਾਲੇ ਰਾਜ਼ ਬਣ ਜਾਂਦੇ ਰਾਜ਼ਦਾਨ ਦੇ ਨੇ। ਅਣਫੀ ਰਾਜ਼ ਜਾਂ ਨਾਣ ਦਾ ਪਾਉਣ ਵਾਲੇ ਜਿਹਨਾਂ ਉਹ ਰਾਜ਼ ਪਾ ਲਿਆ ਤਾਂ ਰਾਜ਼ ਬਣ ਜਾਂਦੇ ਰਾਜ਼ਦਾਨ, ਫਿਰ ਉਹ ਰਾਜ਼ਦਾਨ ਨੇ ਰਾਜ਼ ਬਣ ਜਾਣੇ। ਇਸੋ ਤੱਕਿਆ ਅਸੀਂ ਨਾ ਕਈ ਵਾਰ ਸਗੋਂ ਬੰਦੇ ਨਾਲ ਐਵੇਂ ਦੁਨੀਆਦਾਰੀ ਮਜਾਜ਼ੀ ਗੱਲ ਕਰਦੇ ਹਾਂ, ਕਿਸੇ ਨਾਲ ਬਹਿਣੇ ਉੱਠਣੇ ਰਿਹੋ ਨਾ, ਤਾਂ ਉਹ ਐਵੇਂ ਥੋੜ੍ਹਾ ਥੋੜ੍ਹਾ ਅਰਸਾ ਨਾਲ ਟੁਰ ਸੀ, ਥੋੜ੍ਹੀ ਥੋੜ੍ਹੀ ਮੋਟੀ ਮਾੜੀ ਗੱਲਾਂ ਬਾਤ ਸੀ, ਫਿਰ ਤੁਸੀਂ ਨਾ ਐਵੇਂ ਇੱਕ ਚੈੱਕ ਚੁੱਕ ਕਰਨ ਰਹੇ ਸੀ ਕਿ ਜਣਾ ਇੱਥੇ ਸਾਰੀ ਸਕਿਉਰਟੀ ਕਿ ਨਾ ਇਹ ਗੱਲਾਂ ਸਾਰੀਆਂ ਇੱਥੇ ਕਿ ਪਰ ਬਾਣਾ ਨਹੀਂ ਬਾਣਾ ਕਿਆ ਕਰਨਾ, ਇਤਮਾਦ ਯਕੀਨ ਉਸਨੇ ਪਰ ਕਿਆ ਘੱਟ ਇਤਮਾਦ ਕਰ ਸੀ ਜ਼ਿਆਦਾ ਕਰ ਸੀ। ਉਸ ਵੇਲੇ ਉਹਨਾਂ 'ਚੋਂ 100 ਵਿੱਚੋਂ ਇੱਕ ਦੋ ਬੰਦੇ ਐਸੇ ਹੋਣ ਜਿਹੜੇ ਬੂਪੁਰ ਇਤਮਾਦ ਹੋਣ, ਉਹ ਕਦੇ ਕੋਈ ਗੱਲ ਨਾ ਪਾਉਣ, ਖਿਦਮਤ ਹੈ ਮਜ਼ਬੂਰ ਹੋ ਜਾਣ, ਆਪਣੀ ਇੱਕ ਕਿਸਮ ਨਾਲ ਉਹ ਆਪਣੇ ਆਪ ਕੀ ਪੇਸ਼ ਕਰ ਦੇਣ ਕਿ ਅਸਾਂ ਬਸ ਹੁਣ ਜਗ ਜਿੱਥੇ ਆ ਇਹ ਦਾਰਾ, ਫਿਰ ਉਹ ਐਸੀਆਂ ਐਸੀ ਗੱਲਾਂ ਉਸਕੀ ਦੱਸਣਾ ਸ਼ੁਰੂ ਕਰਦਾ ਸੀ, ਕਰਨੇ ਮਾਮਲਾਤ ਘਰੇਲੂ ਗੱਲਾਂ ਪਰਸਨਲ ਗੱਲਾਂ, ਫਿਰ ਉਸ ਤੋਂ ਬਾਅਦ ਕਰਨੀਆਂ ਉਸਕੀ, ਫਿਰ ਖਜ਼ਾਨੇ ਛਾਣੇ ਦੱਸਣਾ ਇੱਥੇ ਇਹ ਚੀਜ਼ ਹੀ ਇੱਥੇ ਰੱਖੀ ਉੱਥੇ ਉਸਕੀ, ਫਿਰ ਉਹ ਚੀਜ਼ਾਂ ਉਸਕੀ ਉਹ ਯਾਨੀ ਦੱਸਣਾ ਸ਼ੁਰੂ ਕਰਦਾ ਸੀ ਜਿਹੜੀਆਂ ਆਮ ਬੰਦੇ ਨੂੰ ਦੱਸਣਾ, ਮਤਲਬ ਖਜ਼ਾਨਾ ਟਿਕਾ ਵਾ ਮਾਲਕ ਆ, ਤਾਂ ਮਾੜੇ ਜਿਹੇ ਬੰਦੇ ਕੀ ਦੱਸਿਆ, ਅਸਾਂ ਜੇ ਬੰਦੇ ਕਿਸੇ ਕੀ ਦੱਸਿਆ ਗੁਨਾਹਗਾਰ ਬੰਦੇ ਕੀ ਕਿ ਇਹਦਾ ਖਜ਼ਾਨਾ ਟਿਕਾ ਇਤਨੀ ਚੀਜ਼ਾਂ ਟਿਕੀਆਂ ਵੀ ਆ, ਬਸ ਮਾੜੀ ਫਿਰ ਨੌਕਰੀ ਖਤਮ ਹੋਈ ਨਾ, ਉਹ ਤਾਂ ਫਿਰ ਦੂਏ ਦਿਨ ਉਹ ਖਜ਼ਾਨਾ ਖਾਲੀ ਕਰ ਸਕਾਂ ਮੈਂ। ਲਿਹਾਜ਼ਾ ਉਹ ਫਿਰ ਗੱਲ ਕਰਨ ਕਿ ਉਹ ਲੋਕ ਜਿਹੜੇ ਸੀ ਉਹਨਾਂ ਫਿਰ ਉਹਨਾਂ ਖਜ਼ਾਨੇ ਵੱਲ ਜਾਣ, ਉਹਨਾਂ ਖਜ਼ਾਨਿਆਂ ਫਿਰ ਉਹਨਾਂ ਬੰਦਿਆਂ ਕੀ ਉਹ ਲੈ ਜਾਣਾ ਸਾ ਜਿਹੜੇ ਪੂਰੇ ਇਤਮਾਦ ਸੀ ਜਿਹੜੇ ਨੇਕ ਸੀਰਤ ਸੀ। ਇਸੇ ਤਰ੍ਹਾਂ ਜਿਹੜੇ ਹਕੀਕਤ ਅੱਲਾਹ ਤਾਲਾ ਦੀ ਬਾਰਗਾਹ ਵਿੱਚ ਜਿਹੜੇ ਇਨਸਾਨ ਪੇਸ਼ ਹੋਣਾ, ਇਸੇ ਤਰ੍ਹਾਂ ਨਬੀ ਪਾਕ ਸੱਲਮ ਦੀ ਬਾਰਗਾਹ 'ਚ
उलिया आजाम को जो लोग बड़े लोगों को जो बंदे बहने वो फिर तकड़े रहने कि क्या इसका सीना बिल्कुल साफ हो गया, ये कनातपुर आ गया, ये बंदा हूँ बिल्कुल साढ़े फिर अनायातों एक सिलसिला जारी कर देने। बहरहाल ये चूंकि गल ही अन फिर राज जानन दा पाउण वाले राज बन जाते राजदान देने तो नेकों पाकों की सिफत हमेश नेकी, नेकों पाकों की सिफत हमेश नेकी तलबगारा साई तोफीक देंदा। जे नेक लोग ने उन्होंने तोफीक नेकी होनी कदा उन्होंने ये चीज़ा कर दी नहीं होनी, वह एक अपने कमें लगे हुए तलबगारों साई तोफीक देंदा। सूरज इश्क त उसन का चन चानन खालक अमर थी कर तखलीक देंदा। आने उत्थे कह उड़ो कि सूरज इश्क त उसन का चन चानन उत्थे दो चीज़ा पैदा हो जाने, उसन पैदा हो जाना इश्क आ, ये चीज़ा जल्द उत्थे पै जल चन चढ़ी इशना सूरज तलू हो जाना तो फिर क्या होना कि खालक अमर थी कर उत्थे तखलीक कर देना। उत्थे चन्ने की रोशनी राती भी तुहानू मिल सी, दिन भी रोशन तुहानू नज़र आ सी, उत्थे नेरा सारा जिहड़ा वह तंबू ठप के चला जाना, नेरा उत्थे नहीं रहना। बस उस वो किसी भी वेलै उत्थे नेरा ने तकने उत्थे लो ही रहा सी। तो बिनो मंगिया ताज ते राज सच्चा शफकत नाल वो बख्श शफीक देंदा। तो यारों यारों यार समुंदरों यारों यार समुंदरों वध अनफी सोच समझ अदायक अमीक देंदा। तो यारों यार समुंदरों वध अनफी जिहड़े यार बनी जाने उन्हें फिर गल करना कि इतनी ज़्यादा वो उसकी सोच समझ अदायत अमीक देंदा। अमीक ने मतलब डूंगी इन महसूस है जिले उन्हें राजी हो गया, जिले उन्हें यारों नाल उस कनैक्शन ले गया वो उन्होंने तलक बनी गई। तो फिर क्या करना, फिर छोटी मोटी नहीं, फिर उनकी सोच देना समझ देना, उऐ हिकमत अता करना, उऐ इलमे वाबी अता करना, इलमे लदूनी अता करना, उन्हें अच्छी गल दसना। तो सोच समझ तो इलम अमीक फिर गहरा उनकी फिर थोड़ा इलम अता करना। वो आखना कि यह बंदा हूँ उसकी फिर खजाने की चाबी मिल जानियाँ। फिर एक टाइम ऐसा आना तो उसकी वो आखना खुद लता फिर मैं उसने हाथ बन जाना, मैं उसकी जुबान बन जाना, उसने जिसम मतलब है कदम बन जाना, जिधर नज़र फेरना। तो यह सुबाया ना यह अलामा साहब लिखा सी ना उस गल नहीं तस्दीक है। अलामा साहब फरमाया सी कि कोई अंदाज़ा कर सकता है उसके जोरे बाजू का, कोई अंदाज़ा कर सकता है उसके जोरे बाजू का, निगाह मर्द मोमर से बदल जाती हैं तकदीरें। तो मियाँ साहब लिया उच्चे जिधर निगाह करण जिस वेले है जी तो मुश्किल न रेवे न काई, मतलब यानी हर मुश्किल दी कुंजी यारो हथ वली दी आई, वली निगाह वे करण जिस वेले तो मुश्किल रेवे न काई, कोई मुश्किल तकलीफ। बहरहाल एक मतलब मजमून से दस्या, लेकिन गल में एक ही जोड़ना पीते हाँ कि तुम्हें पता लगा है ये सारे फकीरों एक गल की उन्हें झगड़ा है ही नहीं, झगड़ा है खुश्की वाले जने पर समुद्र जो जने जने उनकी झगड़ा कोई नहीं। बस वो बहरिश की जल चले गए ना झगड़ा खत्म ही हो जाना, झगड़ा इस बारे च बंदे का यह जरा बार है ये जल्द मैं शायद सारी खत्म हो जानी ना तो फिर उत्थे तू ही हो जाना, फिर गल ही खत्म हो जानी। अगर लिखना जी गौरव फिक्र की लौड़ वजूद उत्ते, गौरव फिक्र की लौड़ वजूद उत्ते अजब फलसफा रब रहमान दाई, तेरे पंज आवास गंज अजली अर्श फर्श ए जानी जान दाई, तै बेकार नहीं खागी वजूद बाकी तै कुन खास करिश्मा जानन दाई, तै जिथू लभदा यार प्यार अनफी मस्कन रब ओ दिल इंसान दाई, जिथू लभदा यार प्यार अनफी मस्कन रब ओ दिल इंसान दाई, यानी जिथू यार लभना ना वो मस्कन ये जरा उस मस्कन यही है दिल है, इसकी जरा साफ कर सो तो सब चीज़ा इतने मिलनी शुरू हो जा सन। बहरहाल एक शेर जरा और पेश करने आखने कि जी सी इबादत ही ना उसने बाबा लिखने वो भी साड़ी कोई लालच पूरी है और हर किस्म की चीज़ा पूरी है, है जी। तो वह आखने के बाबा जी फरमाने कि तम उर किसी खौफ दोजख, यार असा दुनियादार हैं ना, असा दयाल लाने उत्थे जिते पैसे लभने, बल्कि जितू ज्यादा लसू उत्थे किसी कम कर सा। कोई बंदा दुनियादार ऐसा वह जरा आखे जी मैं पैसे ना किन्ना जी मैं कम फ्री कर सा, मैं सारी दिहाड़ ते लगा रहा सा, यानी दुनियादार पैसे खरीदना वो कोई भी कम करना उसना मुआवजा तलब करना। हूँ अस दीन अच्छा दुनियादार है ना, अल्लाह दीन पास आशने पे नमाज पढ़ने जी अल्लाह को डर हो गया ठीक है मंडी किता, लेकिन अगली गल जी है कि जन्नत लभसी, जन्नत लवाजमा सारे हासिल हो सकने से कोई शक नहीं, मैं ना आना नहीं लभना है तो को ना मैं तुम दस्या ना किसी ना किसी बंद को कम कराने वास्ते बेशमार तरीके होने, ए बच्चे हो ना तो बच्चे कुछ कम कराने को आने स्वीट चाहिए ये उत्तर किनी चाह छापा सौदा ये किनी चाह इस वैसे प्यार असर खाली चला गया गछे रथ किनी चाह
ਜਿਹਦੀ ਮਤਲਬ ਹੈ ਮਸਲੇ ਪਿਛਮਾ ਰਹੇ ਹੁਣ ਆਇਆ ਜਿਹੜਾ ਜਾਣੇ ਵਾਲਾ ਬੰਦਾ ਆਇਆ ਉਸਦੀ ਨੀਅਤ ਕਹੀ ਕਿਆ ਉਹ ਸਵੀਟਰ ਲਾਲਚ ਵਜੇ ਜਾ ਰਿਹਾ ਜਾਂ ਉਹ ਕਿਸੇ ਹੋਰ ਵਜ੍ਹਾ ਤੋਂ ਜਾ ਰਿਹਾ ਜਾਂ ਬੇਲੋਸ ਜਾ ਰਿਹਾ ਹੁਣ ਅਸਲ ਸਾਰਾ ਵੀ ਜਿਹੜਾ ਨਾ ਬਾਤਾਂ ਵੀ ਤਾਂ ਹੀ ਤਾਂ ਸਾਨੂੰ ਕਿ ਅਸਲ ਅਸਰ ਜਿਹੜਾ ਨਹੀਂ ਉਹ ਉਸ ਤਰ੍ਹਾਂ ਨਹੀਂ ਹੋਣਾ ਤਾਂ ਬਾਬੇ ਨੇ ਇਹ ਗੱਲ ਲਿਖੀ ਉਹ ਆਖਣਾ ਕਿ ਤਮਾਂ ਊਰਾਂ ਦਾ ਕਿਸੇ ਨੂੰ ਖੂਬ ਖੌਫ ਦੁਰਦੁੱਖ ਅਤੇ ਰੱਖਦਾ ਸ਼ੋ ਕੋਈ ਬਾਕੀ ਬਕਾ ਵਾਲਾ ਤਰ੍ਹਾਂ ਹੀ ਗੱਲਾਂ ਲਿਖੀਆਂ ਉਹਨਾਂ ਜੀ ਉਹ ਆਖਣਾ ਕਿਸੇ ਕਿ ਦੁਰਦੁੱਖ ਨਾਲ ਡਰ ਆ ਕਿਸੇ ਕਿ ਚਲੋ ਜੰਨਤ ਨਾਲ ਸ਼ੋਕ ਆ ਅਤੇ ਕਿਸੇ ਕਿ ਸ਼ੋਕ ਬਕਾ ਵਾਲਾ ਸ਼ੋਕ ਆ ਕਿ ਮੈਂ ਜਿਹੜਾ ਚਲਾ ਜਾਂ ਤਾਂ ਪਿੱਛੇ ਸ਼ਹੀਦ ਹੋਈ ਜਾਂ ਔਰ ਪਿੱਛੇ ਬੜੀ ਬੜੀ ਗੱਲਾਂ ਹੋਣ ਅਤੇ ਮਾੜੇ ਤਬਸਰਾ ਪਿੱਛੇ ਚੱਲਣਾ ਰਹੇ ਸਮਝਿਓ ਨਾ ਅੱਛਾ ਤਮਾਂ ਊਰਾਂ ਦਾ ਕਿਸੇ ਨੂੰ ਖੂਬ ਖੌਫ ਦੁਰਦੁੱਖ ਰੱਖਦਾ ਸ਼ੋਕ ਕੋਈ ਬਾਕੀ ਬਕਾ ਵਾਲਾ ਬੰਦਗੀ ਕੰਮ ਕਿਹੜੇ ਸੌਦੇਬਾਜ਼ੀਆਂ ਦੀ ਬੰਦਗੀ ਕੰਮ ਕਿਹੜੇ ਸੌਦੇਬਾਜ਼ੀਆਂ ਦੀ ਰਸਤਾ ਔਰ ਹੀ ਵਸਲੇ ਖੁਦਾ ਵਾਲਾ ਬਸ ਇਹ ਗੱਲ ਆ ਗਈ ਨਾ ਅਤੇ ਜਦੋਂ ਮਰਨਾ ਤਾਂ ਮੌਤ ਥੀ ਕੀ ਡਰਨਾ ਅਤੇ ਟਲਦਾ ਵਕਤ ਵੀ ਨਹੀਂ ਕਜ਼ਾ ਵਾਲਾ ਅਤੇ ਸਦਾ ਰੱਖਿਆ ਯਾਦ ਆਬਾਦ ਅਣਫੀ ਸਦਾ ਰੱਖਿਆ ਯਾਦ ਆਬਾਦ ਅਣਫੀ ਕੋਲ ਪਾਕ ਉਹ ਕਾਲੂ ਬਲਾ ਵਾਲਾ ਸਦਾ ਰੱਖਿਆ ਯਾਦ ਆਬਾਦ ਅਣਫੀ ਕੋਲ ਪਾਕ ਉਹ ਕਾਲੂ ਬਲਾ ਵਾਲਾ ਬਈ ਕਾਲੂ ਬਲਾ ਜਿਹੜਾ ਸਾ ਨਾ ਇਹ ਮੀਨਸ ਯੋਮੇ ਅਲਸਤ ਅਲਸਤ ਆ ਬਰੱਬੇ ਕੁੰਮ ਬਈ ਅੱਲਾਹ ਤਾਲਾ ਜਿਹੜਾ ਸਵਾਲ ਕੀਤਾ ਜਿਹਦੇ ਸਾਰੀਆਂ ਰੂਹਾਂ ਪੈਦਾ ਕੀਤੀਆਂ ਸਨ ਗੱਠੀਆਂ ਕਰ ਸਟੀਆਂ ਸਨ ਉਹਨਾਂ ਕੋਲ ਸਵਾਲ ਕੀਤਾ ਸੀ ਕਿ ਦੱਸੋ ਤੁਸੀਂ ਰੱਬ ਕੁੜਾ ਕਾਲੂ ਬਲਾ ਉਹ ਗੱਠੇ ਤੋਂ ਆਖੇ ਤੂਸਰਾ ਰੱਬ ਹੈ ਬਾਬਾ ਜੀ ਆਖਣੇ ਕਿ ਸਦਾ ਰੱਖਿਆ ਯਾਦ ਆਬਾਦ ਅਨਫੀ ਕੋਲੇ ਪਾਕ ਉਹ ਕਾਲੂ ਬਲਾ ਵਾਲਾ ਇਹ ਤਾਂ ਦੱਸਿਆ ਸੀ ਕਿ ਜਣਾ ਬਾਅਦ ਹੀ ਆਖੇ ਨਾ ਮੈਂ ਕੁਝ ਨਹੀਂ ਸਭ ਮਤਲਬ ਹੈ ਜਿਹੜਾ ਨਾ ਬਈ ਬੁਝਿਆ ਲੇਕਿਨ ਇਹ ਚੀਜ਼ਾਂ ਤਾਂ ਹੀ ਹੋਣੀਆਂ ਕਿ ਤੁਹਾਨੂੰ ਦਿਲ ਸਹੀ ਜਿਹਾ ਲਗਾਵ ਹੈ ਸਹੀ ਮਹਿਫਲ ਆਉਣ ਤਾਂ ਬਾਬਾ ਅਨਫੀ ਸਾਹਿਬ ਆਪਣਾ ਮੀਆਂ ਸਾਹਿਬ ਨੂੰ ਸ਼ੇਰ ਪੇਸ਼ ਕਰਨੇ ਖਤਮ ਕਰਨੇ ਆ ਮੀਆਂ ਸਾਹਿਬ ਫਰਮਾਉਂਦੇ ਵੋ ਦਿਲ ਦੇਈਏ ਤੈ ਉੱਥੇ ਦੇਈਏ ਦਿਲ ਦੇਈਏ ਤੈ ਉੱਥੇ ਦੇਈਏ ਅਤੇ ਮਹਿਰਮ ਹੋਵੇ।

Diga só. ਸੋਨਾ ਕੀ ਵੀ ਵੈਲਕਮ ਆਣੇ ਆਪਣੇ ਸ਼ੋਅ ਨੇ ਵਿੱਚ ਆਸਮ ਮੁਗਲ ਸਾਹਿਬ ਵੈਲਕਮ ਟੂ ਦ ਸ਼ੋਅ ਮਮਨ ਕਮਰਾਨ ਖਾਨ ਆਣੇ ਜੀ ਅਸਲਾਮ ਅਲੈਕੁਮ ਵਰਹਿਮਤੁਲਾਹਿ ਵਬਰਕਾਤੁਹ ਵਾਲੇਕੁਮ ਸਲਾਮ ਸੋਨੇ ਤਾਂ ਮਨਮੋਨੀਓ ਕੀ ਹਾਲਤ ਸੁਣੋ ਤੁਸਾਂ ਦੀ ਸਿਹਤ ਮੁਬਾਰਕ ਕੈਸੀ ਹੈ ਵੈਲਕਮ ਜੀ ਤੁਸਾਂ ਆਇਓ ਤਾਂ ਪਤਾ ਇਸ ਤਰ੍ਹਾਂ ਚੱਲਿਆ ਕਿ ਖਜ਼ਾਨ ਮੌਸਮੇ ਚ ਵੀ ਬਹਾਰ ਆ ਗਈ ਔਰ ਜਨਾਬ ਮਾੜੇ ਬੜੇ ਪਿਆਰੇ ਵੀਰ ਮਹਿਰੋਜ਼ ਅਲਹਸਨ ਨਾਸਰ ਸਾਹਿਬ All the way from Toronto, Canada to Sadhana Mujud Aane Ji Abad Bhai Bade Arse Tu Baad Didar Hoya Ji Adab Adab Adnan Nervi Natane Mashallah Ji Salamti Ho Thank you very much Adnan Nervi Saab Asan Tusan Ki Apne Show Ne Vich Welcome Aane Sat Bismillah Nal Ji Hai Navi Aane Or Vi Jitne Sangi Beli Ta Dost Tusan Link FM 96.7 सुनी रही हो तो साकी मैं

जी, बड़ा ਉਹਨਾਂ ਫਰਮਾਇਸ਼ ਕੀਤੀ ਸੀ ਜਨਾਬ ਔਰ ਆਣੇ ਜੀ ਆ ਗਿਆ ਆਬਦ ਮੁਗਲ ਤਲਾਸ਼ੀ ਦੋ ਘੰਟੇ ਸ਼ੁਗਲ ਵਾਹ ਜੀ ਵਾਹ ਮਲਿਕ ਜੀ ਕਿਆ ਬਾਤਾਂ ਹੀ ਆ ਜਨਾਬ ਜੀ ਜੋਈ ਸ਼ਾਬਾਨ ਜੀ

0: ਕੀਤਾ ਸੀ ਆਪਣਾ ਗੀਤ ਸਾਡੇ ਨਾਲ ਜਨਾਬ ਇਕਰਾਮ ਸ਼ਾਹ ਸਾਹਿਬ ਵੀ ਮੌਜੂਦ ਹੈ ਅਸੀਂ ਉਹਨਾਂ ਕੀ ਵੈਲਕਮ ਆਣੇ ਹਾਂ ਔਰ ਮੁਹੰਮਦ ਯਸੀਨ ਪੀਜ਼ਾ ਮਾਸਟਰ ਸਾਹਿਬ ਉਹਨਾਂ ਕੀ ਵੈਲਕਮ ਆਣੇ ਹਾਂ ਔਰ ਨਾਲੇ ਨਾਲ ਜਨਾਬ ਬੜੀ ਪਿਆਰੀ ਸ਼ਖਸੀਅਤ ਨਸੀਰ ਪੁਖਰਾਲ ਸਾਹਿਬ ਬਹਿਰੀਨ ਤੋਂ ਸਾਡੇ ਨਾਲ ਮੌਜੂਦ ਹੈ ਅਸੀਂ ਉਹਨਾਂ ਕੀ ਵੀ ਆਪਣੇ ਸ਼ੋਅ ਇੱਜ਼ਤ ਬਿਸਮਿਲਾ ਜੀ ਇਹਨੂੰ ਆਉਣੇ ਹਾਂ ਔਰ ਆਪਣੇ ਗ੍ਰਾਣੇ ਬੇਤਾਜ ਬਾਦਸ਼ਾਹ ਜਨਾਬ ਮਾਸਟਰ ਔਰੰਗਜ਼ੇਬ ਖਾਨ ਸਾਹਿਬ ਉਹਨਾਂ ਕੀ ਵੀ ਅਸਾਂ ਸਤ ਬਿਸਮਿਲਾ ਜੀ ਇਹਨੂੰ ਆਉਣੇ ਹਾਂ ਹੁਣ ਚੂੰਕਿ ਗੀਤ ਨਾ ਲਾਣ ਹੈਗਾ ਇਸ ਵਾਰੀ ਆਖੀ ਬ੍ਰੇਕਿਆਂ ਨੇ ਟਾਈਮ ਹੋਈ ਗਿਆ ਤੁਸੀਂ ਸੁਣੀ ਰਹੇ ਹੋ ਲਿੰਕ ਐਫ ਐਮ 96.7 ਤੁਸਾਂ ਦਾ ਮੇਜ਼ਬਾਨ ਆਬਦ ਹੁਸੈਨ ਤੁਸਾਂ ਵਾਸਤੇ ਪ੍ਰੋਗਰਾਮ ਪੇਸ਼ ਕਰੀ ਰਿਹਾ ਕਸ਼ਮੀਰ ਅਤੇ ਪਟਵਾਰ ਦੇ ਰੰਗ ਤੁਸਾਂ ਸਾਰਿਆਂ ਨੇ ਸੰਗ ਔਰ ਸਪੈਸ਼ਲ ਜਨਾਬ ਇਸਲੇ ਇਹ ਪ੍ਰੋਗਰਾਮ ਬ੍ਰੈਡਫੋਰਡ ਏਸ਼ੀਅਨ ਰੇਡੀਓ 1430 ਉੱਪਰ ਵੀ ਸੁਣਿਆ ਜਾ ਰਿਹਾ ਬ੍ਰੈਡਫੋਰਡ ਏਸ਼ੀਅਨ ਰੇਡੀਓ ਨੇ ਜਿਤਨੇ ਵੀ ਲਿਸਨਰ ਇਸਲੇ ਸੁਣੀ ਰਹੇ ਉਹਨਾਂ ਕੀ ਵੈਲਕਮ ਟੂ ਦ ਸ਼ੋ ਅਗਰ ਤੁਸਾਂ ਕੋਈ ਗੀਤ ਸੁਣਨਾ ਚਾਹੁੰਦੇ ਹੋ ਤਾਂ ਜਨਾਬ ਤੁਸਾਂ ਮੈਸੇਜ ਕਰੀ ਸਕਦੇ ਹੋ ਫੋਨ ਵੀ ਕਰੀ ਸਕਦੇ ਹੋ ਫੇਸਬੁੱਕ ਨੇ ਉੱਪਰ ਜਨਾਬ ਸਾਡਾ ਵਟਸਐਪ ਦਾ ਨੰਬਰ ਔਰ ਨਾਲੇ ਨਾਲ ਫੋਨ ਨੰਬਰ ਵੀ ਚੱਲੀ ਰਿਹਾ ਔਰ ਨਾਲ ਅਸਾਂ ਕੀ ਚੰਦ ਜ਼ਮਾਨ ਮੁਗਲ ਸਾਹਿਬ ਹੋਰਾਂ ਵੀ ਫੋਨ ਕੀਤਾ ਸਾ ਜੀ ਔਰ ਮੁਹੱਬਤ ਨਾਲ ਇਜ਼ਹਾਰ ਫਰਮਾਈ ਰਹੇ ਸੇ ਪ੍ਰੋਗਰਾਮ ਪਸੰਦ ਕਰੀ ਰਹੇ ਸੇ ਤਾਂ ਸੇ ਜੀ ਨਾਈਮ ਹਜ਼ਾਰਵੀ ਸਾਹਿਬ ਨੇ ਆਵਾਜ਼ ਜੀ ਕੋਈ ਗੀਤ ਸੁਣਾਓ ਜ਼ਰੂਰ ਸੁਣਾ ਸਾਂ ਜੀ ਕਿਉਂ ਨਾ ਸੁਣਾ ਸਾਂ ਜੀ ਕਿਆ ਯਾਦ ਰੱਖਸੋ ਔਰ ਜਨਾਬ ਗੁੱਜਰ ਚੌਧਰੀ ਤਾਰਕ ਸਾਹਿਬ ਐਨ ਲਾਲਾ ਮਸੌਦ ਜੀ ਵਾਹ ਜੀ ਵਾਹ ਅਸਾਂ ਸਾਰਿਆਂ ਕੀ ਵੈਲਕਮ ਆਉਣੇ ਹਾਂ ਦਾਵਤਾਂ ਖੋ ਕੱਲਿਆਂ ਤੇ ਜਨਾਬ ਉਹ ਵੀ ਤੁਸੀਂ ਦੇਸੀ ਕੁੱਕੜ ਗਾਓ ਅੱਜ ਇਹਦਾ ਰੋਲਾ ਸੀ ਨਾ ਜਨਾਬ ਤੁਸੀਂ ਜਰਨਾਮਾ ਸੀ ਬਿਲਕੁਲ ਜਰਨਾਮਾ ਸੀ ਜ਼ੋਇਬ ਗੁੱਜਰ ਸਾਹਿਬ ਕੀ ਚੌਧਰੀ ਤਾਰਕ ਸਾਹਿਬ ਕੀ ਦਾ ਮਾਸਟਰ ਔਰੰਗਜ਼ੇਬ ਸਾਹਿਬ ਜੇ ਮੈਂ ਕਹਿ ਲਿਆ ਖਾਣ ਦਾ ਤੁਸੀਂ ਜਨਾਬ ਕੀ ਗਲੇ ਪੋੜੀ ਸਕਦੇ ਹੋ ਇਸ ਤਰ੍ਹਾਂ ਨਾ ਖਰਚੋ ਤੇ ਹੁਣ ਜੁਲੇ ਜਨਾਬ ਨਿੱਕੀ ਜੀ ਬ੍ਰੇਕ ਹੋ ਸੀ ਤਾਂ ਬ੍ਰੇਕ ਤੋਂ ਬਾਅਦ ਫਿਰ ਸੋ ਨਾਲ ਗੱਪ ਸ਼ਪ ਹੋ ਸੀ
1: To make a difference in your community, join the Interfaith Network in South Yorkshire and help raise awareness about early onset type 2 diabetes in young people aged 18 to 39. Diabetes affects millions across the UK, with ethnic minority groups often at higher risk. The NHS South Yorkshire Integrated Care Board and the Pakistan Muslim Centre in Sheffield have started the T2Day project, bringing together different faiths and cultures to fight diabetes. We're running awareness campaigns, hosting health workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
2: सुनिए सुनिए सुनिए पार्ल बेकर ने शेफील्ड में धूम मचा दी यानी रंगारंग मिठाइयों की दुकान सजा दी गुलाब जामुन लड्डू रसमलाई फलूदा हलवा पूरी
3: समोसा चाट नमक पारे जलेबी गाजर हलवा हर किस्म की केक और मिठाई जो सबको पसंद आई
2: लजीज चिकन पेस्ट्री लैम्ब पेस्ट्री सैंडविच चिकन पनीनी दही बल्ले और किबाब सब कुछ ही लाजवाब पार्ल बेकर 640 Stanyford Road शेफील्ड S94LP टेलीफोन 0114296092 पार्ल
4: Getting married or know someone who is? Make your big day unforgettable with Diamond Wedding Services. From breathtaking floral decor to elegant stages, centerpieces and stunning walkways, we design every detail to perfection. However you imagine your dream wedding, our team can bring it to life. So relax, celebrate and let Diamond Wedding Services handle the magic. Call 077-680-47693 and follow us on Instagram and TikTok at Diamond Wedding Services. Your dream, beautifully designed.
5: You're listening to Link FM.
6: Sheffield's very own community radio station.
7: Link FM.

0: ਬੜੀਆਂ ਆਸ਼ਿਕ ਮਜ਼ਾਜ ਅੱਖਾਂ ਤੇਰੀਆਂ ਬਦੋ ਬਦੀ ਇਹ ਜਨਾਬ ਪੂਰਾ ਗੀਤ ਲਿਖੋ ਨਾ ਤਾਂ ਫਿਰ ਮੈਂ ਤੁਸੀਂ ਕੀ ਸੁਣਾ ਜਨਾਬ ਕਿਉਂ ਨਾ ਸੁਣਾ ਸਾ ਹਾਲੇ ਬੇਸ਼ੁਮਾਰ ਜਨਾਬ ਸਾਡੇ ਕੋਲ ਫਰਮਾਇਸ਼ਾਂ ਜਾਂ ਲੇਕਿਨ ਜੁਲਿਆ ਇੱਕ ਬ੍ਰੇਕ ਨੇ ਪਰ ਤਾਂ ਬ੍ਰੇਕ ਤੋਂ ਬਾਅਦ ਵਾਪਸ ਫਿਰ ਤੁਸੀਂ ਨਾਲ ਸੁਣ ਗੱਪਾਂ
1: ਲਿਸਨ ਟੂ ਲਿੰਕ ਐਫਐਮ ਔਨ ਦ ਮੂਵ ਬਾਈ ਡਾਊਨਲੋਡਿੰਗ ਦ ਲਿੰਕ ਐਫਐਮ ਐਪ
2: To make a difference in your community, join the Interfaith Network in South Yorkshire and help raise awareness about early onset type 2 diabetes in young people aged 18 to 39. Diabetes affects millions across the UK, with ethnic minority groups often at higher risk. The NHS South Yorkshire Integrated Care Board and the Pakistan Muslim Centre in Sheffield have started the T2Day project, bringing together different faiths and cultures to fight diabetes. We're running awareness campaigns, hosting health workshops, and creating online platforms to give communities easy access to helpful resources. From community events to interfaith networking, your involvement can really make a difference. Interested in being part of this important work? Contact PMC today. Call 0114 243 6091. Let's work together to build healthier communities.
3: And the winner is...
4: And the winner is...
5: And the winner is...
3: Your business being heard on the radio.
6: Become a real winner by advertising your products and services with a memorable campaign here on Link FM. Radio advertising's ear-catching, affordable and effective. It's the ideal way to get your business noticed. So find out more today. For details, click on linkfm.org or WhatsApp 07939 849 339.
7: Are you looking for the perfect venue for your special day? Then come to VIP Mansion, with seating for up to 550 guests and situated in Sheffield, just 3 minutes from the M1. From dry hire to all-inclusive packages, we offer it all. For any inquiries, call us on 07809 568 233, or follow us on Instagram at VIP Mansion Weddings.
8: ਲੋ ਜੀ ਸੁਣੋ ਜੀ ਆਈ ਗਏ ਖਾਨ ਕੈਟਰਿੰਗ ਵਾਲੇ ਖਾਨ ਕੈਟਰਿੰਗ ਰਾਧਰਮ ਜਿਨ੍ਹਾਂ ਨੇ ਮਜ਼ੇਦਾਰ ਖਾਣਿਆਂ ਨਾਲ ਕੋਈ ਜਵਾਬ ਹੀ ਨਹੀਂ ਇੱਕ ਵਾਰੀ ਅਜ਼ਮਾਈ ਕੇ ਤੱਕੋ ਸ਼ਾਦੀ ਵਿਆਹ ਸਾਲਗਿਰਾ ਮਾਣੀਆਂ ਮਹਿੰਦੀ ਔਰ ਦਿਗਰ ਤਕਰੀਬਾਤ ਵਾਸਤੇ ਇਸ ਮਹਿੰਗਾਈ ਨੇ ਦੌਰ ਵਿੱਚ ਸਸਤਾ ਤੇ ਮਜ਼ੇਦਾਰ ਖਾਣਾ ਆਰਡਰ ਪਰ ਬਣਵਾਈ ਸਕਦੇ ਹੋ ਇੱਕ ਹੋਰ ਵੀ ਗੱਲ ਬੁਝੋ ਖਾਨ ਕੈਟਰਿੰਗ ਰਾਧਰਮ ਵਾਲੇ ਪੂਰੇ ਸਾਊਥ ਯਾਰਕਸ਼ਾਇਰ ਵਿੱਚ ਕੈਟਰਿੰਗ ਦੀ ਡਿਲੀਵਰੀ ਵੀ ਕਰਨੇ ਆਰਡਰ ਨਿੱਕਾ ਹੋਇਆ ਜਾਂ ਬੜਾ ਆਲਵੇਜ਼ ਵੈਲਕਮ ਖਾਣੇ ਨੇ ਆਰਡਰ ਵਾਸਤੇ ਭਾਈ ਇਫਤਖਾਰ ਕੀ ਫੋਨ ਕਰੋ ਜਾਂ ਵਟਸਐਪ ਪਰ ਰਾਬਤਾ ਕਰੋ 07939 737 547
9: ਜਾਂ 0778485093 4
10: Do you ever find yourself lonely or isolated, or there are issues at home like finance or housing related? Perhaps you have something on your mind and would like to get it off your chest. Whatever it is, your Epic Link worker, Tamina Mia, would like to offer you this space to talk at the PMC every Wednesday from 11 a.m. till 2 p.m. This is a social space for you and other ladies to unwind and engage in various activities. Refreshments are available. Let your Epic Link worker encourage you to build meaningful connections with your community. So what are you ladies waiting for? Let's connect. It'll be epic. For more information, contact Dr. Rob on 074-439-54378. That's 074-439-54378.

ਬੜੀਆਂ ਆਸ਼ਿਕ ਮਜ਼ਾਜ ਅੱਖਾਂ ਜੀ ਪਰਦੇਸੀ ਬਾਲਟੀ ਜੀ ਆਨੇ ਜੀ ਕਿ ਆਬਦ ਭਾਈ ਕੇ ਲਈ ਲਾਇਕ ਤਾਂ ਬਣਤਾ ਹੈ ਜੀ ਇਹ ਤਾਂ ਮਰਜ਼ੀ ਹੈ ਜਨਾਬ ਕੰਜੂਸੀ ਨਾ ਕਰ ਸੋ ਲਾਇਕ ਦੇਣੇ ਚ ਸ਼ੇਅਰ ਕਰਨੇ ਚ ਡਬਲ ਟੈਪ ਕਰਨੇ ਚ ਵੀ ਔਰ ਜਿਤਨੇ ਵੀ ਤੁਸੀਂ ਸੰਗੀ ਬੇਲੀ ਦਾ ਦੋਸਤ ਸੁਣੀ ਰਹੇ ਹੋ ਤੁਸੀਂ ਸਾਰਿਆਂ ਵਾਸਤੇ ਜਨਾਬ ਮੁਹੱਬਤ ਬਾਰਾ ਸਲਾਮ ਇੱਕ ਵਾਰੀ ਫਿਰ ਤੁਸੀਂ ਕੀ ਵੈਲਕਮ ਵੀ ਆਖਣਾ ਹੋਣਾ ਸਤ ਬਿਸਮਿਲਾ ਜੀ ਇਹਨੇ ਵੀ ਆਉਣੇ ਆ ਜੀ ਸੋਹਣੇ ਦਾ ਮਨਮੋਹਣਿਓ ਹੁਣ ਜੁਲੇ ਆਸਾਂ ਜਨਾਬ ਨੈਕਸਟ ਟਰੈਕ ਨਹੀਂ ਜਾਣਾ ਤੇਰੇ ਬਿਨਾਂ ਨੀਂਦਰਾਂ ਨਹੀਂ ਆਉਂਦੀਆਂ ਜੀ ਪਰਦੇਸੀ ਬਾਲਟੀ ਹੋਰ ਵੀ ਜਿਤਨੇ ਸੰਗੀ ਦੋਸਤ ਬੇਲੀ ਜਨਾਬ ਸੁਣੀ ਰਹੇ ਹੋ ਚੰਦ ਜ਼ਮਾਨ ਮੁਗਲ ਸਾਹਿਬ ਜਨਾਬ ਰਾਜਾ ਰਬ ਨਵਾਜ਼ ਸਾਹਿਬ ਰਾਜਾ ਗਾਜ਼ੀ ਸਾਹਿਬ ਚੌਧਰੀ ਜ਼ੁਲਫਕਾਰ ਸਾਹਿਬ ਰਾਜ਼ਕ ਸ਼ਾਹ ਸਾਹਿਬ ਸਈਦ ਸਾਹਿਬ ਸ਼ਕੀਲ ਬੱਟੀ ਸਾਹਿਬ ਯਾਸਰ ਸਾਹਿਬ ਅਨੀਬ ਸਾਹਿਬ ਔਰ ਰਿਜ਼ਵਾਨ ਸਾਹਿਬ ਜਿਤਨੇ ਵੀ ਸੰਗੀ ਦੋਸਤ ਬੇਲੀ ਸੁਣੀ ਰਹੇ ਜੀ ਰਿਜ਼ਵਾਨ ਆਫ ਟਿੰਜਲੀ ਜਨਾਬ ਮੇਰੇ ਬੜੇ ਪਿਆਰੇ ਵੀਰ ਉਹਨਾਂ ਨੇ ਨਾਮ ਵੀ ਮਾਸਟਰ ਔਰੰਗਜ਼ੇਬ ਸਾਹਿਬ ਚੌਧਰੀ ਮੁਸ਼ਤਾਕ ਸਾਹਿਬ ਜ਼ੋਇਬ ਗੁਜਰ ਸਾਹਿਬ ਚੌਧਰੀ ਤਾਰਕ ਸਾਹਿਬ ਔਰ ਜਿਤਨੇ ਵੀ ਬ੍ਰੈਡਵੁੱਡ ਏਸ਼ੀਅਨ ਰੇਡੀਓ ਨੇ ਤੁਸੀਂ ਲਿਸਨਰ ਸੁਣੀ ਰਹੇ ਹੋ ਲਿੰਕ ਐਫ ਐਮ ਨੇ ਔਰ ਜਿੱਥੋਂ ਜਿੱਥੋਂ ਵੀ ਸੁਣੀ ਰਹੇ ਹੋ ਸਾਰੇ ਪਰਦੇਸੀ ਬਈਆਂ ਨੇ ਨਾਂ ਜਨਾਬ

ਸੱਜਣ ਬੇਕਦਰੇ ਨੇ ਲੋਕਾਂ ਨੇ ਆਖੇ ਲੱਗ ਜਾਣੇ ਸਲੀਮ ਜਨਾਬ ਲੁੱਟਣ ਤੋਂ ਸਾਡੇ ਬੜੇ ਪਿਆਰੇ ਵੀਰ ਉਹਨਾਂ ਕੇ ਸੋ ਵੈਲਕਮ ਆਣੇ ਆ ਔਰ ਇਸ਼ਤਿਆਕ ਮੁਗਲ ਸਾਹਿਬ ਜਨਾਬ ਸਪੇਨ ਤੋਂ ਸਾਡੇ ਨਾਲ ਇਸ ਲੈਣ ਯਾਸਰ ਜ਼ਰਗਰ ਸਾਹਿਬ ਆਣੇ ਸਲਾਮ ਜੀ ਵਾਲੇਕਮ ਸਲਾਮ ਵੈਲਕਮ ਟੂ ਦ ਸ਼ੋ ਔਰ ਸ਼ੋ ਨਾ ਟਾਈਮ ਬਿਲਕੁਲ ਐਂਡ ਬਰਾ ਜਨਾਬ ਔਰ ਇਹ ਪ੍ਰੋਗਰਾਮ ਤੁਸੀਂ ਸੁਣੀ ਰਹੇ ਹੋ ਲਿੰਕ ਐਫ ਐਮ 96.7 ਜਨਾਬ ਯੂਕੇ ਨੇ ਖੂਬਸੂਰਤ ਸ਼ਹਿਰ ਸ਼ੈਫੀਲਡ ਤੋਂ ਔਰ ਇਹ ਪ੍ਰੋਗਰਾਮ ਬ੍ਰੈਡਫੋਰਡ ਏਸ਼ੀਅਨ ਰੇਡੀਓ 1413 ਨੇ ਉੱਪਰ ਵੀ ਸੁਣਿਆ ਜਾ ਰਿਹਾ ਔਰ ਜਿਤਨੇ ਵੀ ਲਿਸਨਰ ਇਸ ਲੈ ਦੋ ਰੇਡੀਓ ਨੇ ਸੁਣਨੇ ਪਏ ਉਹਨਾਂ ਕੀ ਮੈਂ ਵੈਲਕਮ ਟੂ ਦ ਸ਼ੋ ਆਣਾ ਔਰ ਇਹ ਗੀਤ ਜਨਾਬ ਸਪੈਸ਼ਲ ਮੁਹੰਮਦ ਯਾਸਰ ਜ਼ਰਗਰ ਸਾਹਿਬ ਮੁਹੰਮਦ ਸਲੀਮ ਸਾਹਿਬ ਆਫ ਲੁੱਟਣ ਔਰ ਮੇਰੇ ਪੇੜੇ ਪਿਆਰੇ ਮਸੀਰ ਜਨਾਬ ਜਿਹੜੇ ਇਸ਼ਤਿਆਕ ਮੁਗਲ ਸਾਹਿਬ ਏ ਇਸਲੈ ਉਹ ਅਸਾਂ ਕੀ ਸੁਣੀ ਰਹੇ ਸਪੇਨ ਤੋਂ ਔਰ ਵੀ ਜਿਤਨੇ ਸੰਗੀਤ ਦੋਸਤ ਬੇਲੀ ਸਾਥੀ ਸੁਣੀ ਰਹੇ ਉਹਨਾਂ ਸਾਰਿਆਂ ਕੀ ਅਸਾਂ ਦਿਲ ਨੀ ਗਹਿਰਾਈਆਂ ਨਾਲ ਖੁਸ਼ ਹੁੰਦੀਦ ਆਉਣੇ ਹਾਂ ਜਨਾਬ ਵੈਲਕਮ ਆਉਣੇ ਹਾਂ ਔਰ ਇਹਨਾਂ ਸਾਰੇ ਵਾਸਤੇ ਇਹ ਗੀਤ ਅਸਾਂ ਲਾਉਣੇ ਹਾਂ ਆਖਰੀ ਗੀਤ ਆ ਸੁਣੋ ਮਜ਼ੇ ਕਰੋ ਔਰ ਅਗਰ ਪ੍ਰੋਗਰਾਮ ਦੇ ਦੌਰਾਨ ਕੋਈ ਗਲਤੀ ਮਾੜੇ ਕੋਲ ਹੋਏਗੀ ਜਾਂ ਕੋਈ ਐਸਾ ਲਫ਼ਜ਼ ਨਿਕਲੀ ਗਿਆ ਹੋਇਆ ਜਿਹੜਾ ਤੁਸੀਂ ਸ਼ੌਨ ਨੇ ਖਿਲਾਫ ਹੋਇਆ ਹੋਇਆ ਮਾਫ਼ੀ ਚਾਹੁੰਦਾ ਬਿਸਮਿਲਲਾ ਮਾਫ਼ ਕਰੇ ਅਗਰ ਜ਼ਿੰਦਗੀ ਵਫਾ ਕੀਤੀ ਤਾਂ ਨੈਕਸਟ ਵੀਕ ਵੈਨਸਡੇ ਸ਼ਾਮੀ 6-8 ਤੀਆਂ ਮਾੜਾ ਤਾਂ ਤੁਸੀਂ ਨਾ ਉਸੇ ਫਿਰ ਸਾਥ ਅੱਲਾ ਸੁਣਨ ਵਾਲਾ ਆਪਣੀਆਂ ਦੁਆਵਾਂ 'ਚ ਮਿੱਕੀ ਦਾ ਮਾੜੀ ਫੈਮਿਲੀ ਕੀ ਯਾਦ ਰੱਖਿਆ ਅੱਲਾ ਹਾਫਿਜ਼ ਆਖਰੀ ਗੀਤ ਸੁਣੋ ਤਾਂ ਨਾਲ ਜਨਾਬ ਮਜ਼ੇ ਵੀ ਕਰੋ